ਸੇ ਮੁਕਤ ਪਾਏ ਜਿਨ ਹਰ ਧਿਆਇਆ ਜੀ, ਤਿਨ ਟੁੱਟੀ ਜਮ ਕੀ ਫਾਸੀ। ਜਿਨ ਨਿਰਭਾਉ

ਆਤ ਉਭਾਰੋ ਹਮਰੇ ਸਭ ਬੈਰੀਅਨ ਸੰਗਾਰੋ ਪ੍ਰਥਮ ਧਰੋਂ ਭਗਵਤ ਕੋ ਧਿਆਨ ਬਹੁਰ ਕਰੋਂ ਕਵਿਤਾ ਬਿਦ ਨਾਨਾ ਕਿਸ਼ਨ ਜਥਾ ਮਤ ਚਰਿਤ੍ਰ ਉਚਾਰੋ ਚੂ ਕੋਏ

ਤਾਂ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ

ਵਾਹਿ ਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ।

ਵਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ। ਬੋਲੋ ਜੀ, ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਗ ਚਲਾਈ ਤੇਗ ਵਾਹੀ,

ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਸ਼ੀਆ ਰਿਆਇਤ। ਦੇਗ ਤੇਗ ਫਤਿਹ।

ਅਕਾਲ ਪੁਰਖ ਵਾਹਿਗੁਰੂ। ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵੀ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਨੇ ਬਾਰ ਮੇਰਾ ਬਖਸ਼ਿਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜਰੇ ਹਨ। ਸਾਜਰੇ ਦੀਵਾਨ ਦੀ ਆਰੰਭਤਾ ਵਿੱਚ ਆਪ ਜੀ ਦੀ ਪਵਿੱਤਰ ਬਾਣੀ ਸੋ ਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਹੀ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ, ਆਈ ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਕੀਤੀ, ਦਰ ਘਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤਾਂ ਬਖਸ਼ਣੀਆਂ। ਤੇਜਵੀਰ ਸਿੰਘ ਦੇ ਜਨਮ ਦਿਨ 'ਤੇ ਸ਼ੁਕਰਾਨਾ ਕਰਦੇ ਹਾਂ, ਪਰਿਵਾਰ ਵੱਲੋਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਗੁਰ ਚਾਨਣ ਸਿੰਘ ਗੁਰਲੀਨ ਪਾਹੁਲ, ਗੁਰ ਬੀਬੀ ਗੁਰਲੀਨ ਕੌਰ ਪਾਹੁਲਪ੍ਰੀਤ ਸਿੰਘ ਵੱਲੋਂ ਸ਼ੁਕਰਾਨਾ ਕਰਦਿਆਂ ਹੋਇਆਂ ਸੁੱਖ ਸ਼ਾਂਤੀ ਕਾਰੋਬਾਰ 'ਚ ਵਾਧੇ ਵਰਕਤ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਗੁਰਮੀਤ ਕੌਰ ਵੱਲੋਂ ਤੰਦਰੁਸਤੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਪਰਿਵਾਰਾਂ ਦੀਆਂ ਬੇਨਤੀਆਂ ਗੁਰਮਤਿ ਸਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਹੈ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੋ ਬੇਨਤੀਆਂ ਗੁਰਮਤਿ ਅਨੁਸਾਰ ਪ੍ਰਵਾਨ ਕਰਦਿਆਂ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਮੈ ਦ੍ਰਿਸ਼ਟ ਸ਼ੁਭ ਕਰੈ ਹਰ ਅਗ ਪਾਪ ਸਕਲ ਮਲ

ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਜੀ ਨੂੰ ਬੈਠੀ ਸਾਧ ਸੰਗਤ ਜੀ, ਵਡਭਾਗੀ ਹੋ ਆਪ ਜੀ ਸੰਧਾ ਦਵਾਨਾਂ ਵਿੱਚ ਹਾਜ਼ਰੀਆਂ ਭਰ ਰਹੇ ਹੋ। ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਵਿੱਤਰ ਹੁਕਮ ਸਰਵਣ ਕੀਤੇ ਹਨ। ਉਹਨਾਂ ਕੀਰਤਨ ਦੀ ਰਮਤਾ ਹੁਣ ਜਾ ਰਹੀ।

ਗੁਰੂ ਸਵਾਰੀ ਸੰਗਤ ਜੀ ਬਹੁਤ ਪਿਆਰ ਵਿੱਚ ਸਾਹਿਬਾਂ ਦੇ ਪਾਵਨ ਦਰਬਾਰ ਵਿੱਚ ਜੁੜ ਬੈਠੇ ਹੋ। ਆਓ ਪ੍ਰਥਮ ਸਾਰੀ ਸੰਗਤ ਰਲ ਮਿਲ ਕਰਕੇ ਕਲਗੀਧਰ ਪਾਤਸ਼ਾਹ ਗਰੀਬ ਨਿਵਾਸ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓ। ਰਸਨਾ ਦੁਆਰੇ ਸਾਰੇ ਆਖੋ ਜੀ ਵਾਹਿਗੁਰੂ ਜੀ

ਜੇ ਵਿਆਹ ਭਰੀ ਜ਼ਿੰਦਗੀ ਵਿੱਚੋਂ ਸਮਾਂ ਬਿਤਾਉਣ ਦਾ ਯਤਨ ਕੀਤਾ ਗੁਰੂ ਕੀ ਕਿਰਪਾ ਹੈ। ਨਹੀਂ ਤਾਂ ਕਈ ਵਾਰ ਬੰਦਾ ਖਾਲੀ ਵੀ ਹੁੰਦਾ, ਕੋਈ ਰੁਝੇਵਾ ਵੀ ਨਹੀਂ ਹੁੰਦਾ, ਬਿਲਕੁਲ ਖਾਲੀ ਹੁੰਦਾ ਹੈ ਗੁਰਦੁਆਰਾ ਸਾਹਿਬ ਆਉਣ ਦਾ, ਹਾਂਜੀ ਸਬਾਬ ਹੀ ਨਹੀਂ ਬਣਦਾ, ਤਿਆਰ ਹੋਇਆ ਰਹਿ ਜਾਂਦਾ ਜੇ ਕਈ ਵਾਰ। ਮੀਤ ਸੱਜਣ ਸਭ ਜਾਮ, ਬਹਾਨਾ ਕੀ ਬਣ ਜਾਂਦਾ, ਬੰਦਾ ਗੁਰਦੁਆਰੇ ਨੂੰ ਤੁਰਨ ਲੱਗਦਾ ਹੈ ਅਤੇ ਉਹਨਾਂ ਚਿਰ ਨੂੰ ਕੋਈ ਤੁਹਾਡਾ ਸੱਜਣ ਮਿੱਤਰ ਆ ਜਾਂਦਾ ਹੈ, ਕਹਿੰਦੇ ਚਲੋ ਜੀ ਗੁਰਦੁਆਰੇ ਕੀ ਕਰਨਾ, ਇੱਥੇ ਵੀ ਤੇ ਭਾਈ ਸਾਹਿਬ ਜੀ ਦੀ ਕਥਾ ਲੜੀ ਵਾਰ ਸੁਣੀ ਜਾ ਰਹੇ ਹਾਂ। ਤਾਂ ਮਹਾਰਾਜ ਕਹਿੰਦੇ ਉਹ ਮਿੱਤਰ ਨਾ ਸਮਝੋ ਜਿਨ੍ਹਾਂ ਨੇ ਗੁਰਦੁਆਰੇ ਤੋਂ ਰੱਖ ਲਿਆ, ਉਹ ਕੀ ਨੇ, ਮੀਤ ਸੱਜਣ ਸਭ ਜਾਮ, ਉਹ ਤੇ ਜਮ ਆ ਗਏ ਨੇ ਜਿਨ੍ਹਾਂ ਨੇ ਗੁਰੂ

ਜਾ ਕੇ ਨਾਮ ਪ੍ਰਾਪਤ ਕਰਕੇ ਆਨੰਦ ਮਾਣਦਾ ਹੈ। ਚਰਨ ਕਮਲ ਪਤੀ ਆਏ ਭਾਵਰ ਲੁਭਾਇਆ, ਸੁੱਖ ਸੰਪਟ ਪਰਚਾਏ ਅੰਮਿਓ ਪੀਆਇਆ। ਇੱਥੇ ਅੰਮ੍ਰਿਤ ਰਸ ਮਿਲਦਾ ਹੈ। ਧੰਨ ਜਨੇਂਦੀ ਮਾਓ, ਧੰਨ ਜਨੇਂਦੀ ਜਨਣ ਵਾਲੀ ਮਾਂ ਬਾਪ, ਧੰਤਾ ਦੇ ਯੋਗ ਨੇ ਜਨੇ ਬੈਠੇ ਹੋ, ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਦੇ ਹੋ। ਧੰਨ ਜਨੇਂਦੀ ਮਾਓ ਸਹਿਲ ਆਇਆ, ਤੇ ਜਿਹਦਾ ਆ ਕੇ ਸੰਸਾਰ ਵਿੱਚ ਗੁਰੂ ਨਾਲ ਸੰਬੰਧ ਬਣ ਗਿਆ, ਜੀਵਨ ਸੁੱਖਾਂ ਵਿੱਚ ਲੰਘ ਗਿਆ। ਗੁਰੂ ਕੀ ਕਿਰਪਾ ਹੈ, ਪਿਆਰ ਵਿੱਚ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ ਜੀ। ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਗੁਰੂ ਸਵਾਰੀ ਸੰਗਤ ਜੀ, ਅੱਜ ਦੇ ਅੰਮ੍ਰਿਤ ਵਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 431 ਤੇ ਬਿਲਕੁਲ ਉੱਪਰ ਸ਼ਬਦ ਸੁਭਾਇਮਾਨ ਹੈ।

ਸਾਰੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੋਲ ਬੜੇ ਪਿਆਰੇ ਨੇ, ਮੇਰੇ ਧਿਆਨ ਦਿਓ, ਮੇਰੇ ਮਨ ਹਰ ਸਿਉ ਲਾਗੀ ਪ੍ਰੀਤ। ਪ੍ਰੀਤ ਕੀ ਹੈ? ਪ੍ਰੇਮ ਲਾਗਿਆ। ਕਿਹੋ ਜਿਹਾ ਲਾਗੀ ਪ੍ਰੀਤੀ? ਮੂੰਹ ਲਾਲਣ ਸਿਉ ਪ੍ਰੀਤ ਬਣੀ, ਤੋਰੀ ਨਾ ਟੁੱਟੈ ਛੋਰੀ ਨਾ ਛੁੱਟੈ, ਐਸੀ ਮਾਧੋ ਖਿੰਚ ਤਨੀ, ਜਾ ਕਾ ਮੀਤ ਸਾਜਣ ਹੈ ਸਮੀਆਂ, ਤਿਸ ਜਨ ਕਾਉ ਕਹੋ ਕਾ ਕੀ ਕਮੀਆਂ। ਜਾ ਕੀ ਪ੍ਰੀਤ ਗੋਬਿੰਦ ਸਿਉ ਲਾਗੀ, ਮੇਲ ਲਏ ਪੂਰਨ ਵੱਡ ਭਾਗੀ। ਪ੍ਰਭ ਕੀ ਪ੍ਰੀਤ ਸਦਾ ਸੁਖ ਹੋਏ, ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਈ। ਜਿਨ੍ਹਾਂ ਦੀ ਪ੍ਰੀਤੀ ਬਣ ਗਈ ਹੈ, ਗਰੀਬ ਨਿਵਾਸ ਜੀ ਕਹਿੰਦੇ ਜੀਵਨ ਵਿੱਚ ਸੁੱਖ ਮਿਲ ਜਾਂਦਾ ਹੈ, ਤੇ ਨਾਲ ਦੀ ਨਾਲ ਸਾਹਿਬਾਂ ਨੇ ਕਹਿ ਦਿੱਤਾ ਪ੍ਰਭ ਕੀ ਪ੍ਰੀਤ ਦੁੱਖ ਲੱਗੇ ਨਾ ਕੋਈ। ਕਹਿੰਦੇ ਕਈ ਦੁੱਖ ਨਹੀਂ ਆ ਕੇ ਲੱਗਦਾ, ਦੁੱਖ ਖਤਮ ਹੋ ਜਾਂਦੇ ਨੇ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਰੀਦਾ ਜੋਬਣ ਜਾਂਦੇ ਨਾ ਡਰਾਂ, ਜਵਾਨੀ ਚਲੀ ਜਾਵੇ ਤੇ ਚਲੀ ਜਾਵੇ, ਪਰ ਸਾਹਿਬਾਂ ਨਾਲੋਂ ਪ੍ਰੀਤੀ ਨਾ ਜਾਵੇ। ਪ੍ਰੀਤੀ ਤੋਂ ਬਿਨਾਂ ਤੇ ਜਵਾਨੀਆਂ ਗਰਕ ਹੋ ਜਾਂਦੀਆਂ ਨੇ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜੋਬਣ ਜਾਂਦੇ ਨਾ ਡਰਾਂ, ਜੇ ਸਹਿ ਪ੍ਰੀਤ ਨਾ ਜਾਏ ਫਰੀਦਾ, ਕਿੱਤੀ ਜੋਬਣ ਪ੍ਰੀਤ ਬਿਣ ਸੁੱਕ ਗਏ ਘੁੰਮ ਲਾਏ। ਕਿੰਨੀਆਂ ਉਹ ਜਵਾਨੀਆਂ ਖਤਮ ਹੋ ਜਾਂਦੀਆਂ ਜਿਨ੍ਹਾਂ ਦਾ ਗੁਰੂ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਕਰਕੇ ਸਾਹਿਬ ਜੀ ਕਹਿੰਦੇ ਗੁਰੂ ਨਾਲ ਪ੍ਰੀਤੀ ਬਣਾ, ਕਰਵੱਤ ਭਲਾ ਨਾ ਕਰਵਟ ਤੇਰੀ, ਲਾਗ ਗੱਲੇ ਸੁਣ ਬਿਣਤੀ ਮੇਰੀ, ਹੋ ਵਾਰੀ ਮੁੱਖ ਫੇਰ ਪਿਆਰੇ, ਕਰਵਟ ਦੇ ਮੋ ਕਉ ਕਾਹੇ ਕਉ ਮਾਰੇ, ਜੋ ਤਨ ਚੀਰ ਹੈ ਅੰਗ ਨ ਮੋਰੋ, ਪਿੰਡ ਪੜੈ ਤੋ ਵਾਹਿਗੁਰੂ ਵਾਹਿਗੁਰੂ। ਪਿੰਡ ਪਿੰਡ ਸਰੀਰ ਚਲਾ ਜਾਵੇ ਚਲਾ ਜਾਵੇ, ਪਿੰਡ ਪੜੈ ਤੋ ਪ੍ਰੀਤ ਨਾ ਤੋਰੋ। ਵਾਕਿਆ ਹੀ ਪ੍ਰੀਤੀ ਨੀ ਤੋੜੀ, ਸਰੀਰ ਚਲਾ ਗਿਆ, ਉਬਲਦੀ ਦੇਗ ਵਿੱਚ ਬਾਲੇ ਗਏ ਨੇ ਸਿੱਖ, ਆਰਿਆਂ ਥੱਲੇ ਚੀਰੇ ਗਏ ਨੇ, ਪਰ ਪ੍ਰੀਤੀ ਨਹੀਂ ਜਾਣ ਦਿੱਤੀ। ਪਿੰਡ ਪੜੈ ਤੋ ਪ੍ਰੀਤ ਨਾ ਤੋਰੋ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮ ਸੋ ਕੰਤ ਨਾਰ ਹਮ ਸੋਈ। ਕਿਹੋ ਜਿਹੀ ਪ੍ਰੀਤੀ ਬਣ ਗਈ ਹੈ? ਜਿਵੇਂ ਪਤੀ ਪਤਨੀ ਵਿੱਚ ਕੋਈ ਫਰਕ ਨਹੀਂ ਰਹਿ ਜਾਂਦਾ, ਤੇਵੇਂ ਜੀਵ ਰੂਪ ਇਸਤਰੀ ਦਾ ਗੁਰੂ ਨਾਲ ਇਹੋ ਜਿਹਾ ਪ੍ਰੇਮ ਬਣ ਜਾਂਦਾ, ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਪਿੰਡ ਪੜੈ ਤੋ ਪ੍ਰੀਤ ਨਾ ਤੋਰੋ, ਹਮ ਤੁਮ ਬੀਚ ਭਇਓ ਨਹੀਂ ਕੋਈ, ਤੁਮ ਸੋ ਕੰਤ ਨਾਰ ਹਮ ਸੋਈ, ਕਹਿਤ ਕਬੀਰ ਸੁਣੋ ਰੇ ਲੋਈ, ਅਬ ਤੁਮਰੀ ਪ੍ਰਤੀਤ ਨਾ ਹੋਈ। ਕਹਿੰਦੇ ਸਰੀਰ ਨੂੰ ਅਨੇਕਾਂ ਕਸ਼ਟ ਆ ਜਾਣ, ਹਾਂਜੀ ਸਰੀਰ ਨੂੰ ਅਨੇਕਾਂ ਦੁੱਖ ਆ ਕੇ ਆ ਜਾਣ, ਪਰ ਗੁਰੂ ਦੇ

ਕੀਤੀ ਕਦੇ ਵੀ ਨਹੀਂ ਟੁੱਟਦੀ। ਨੇਕਾਂ ਹੀ ਦੁੱਖ ਤਕਲੀਫਾਂ ਆ ਜਾਣ, ਸਿੱਖ ਦੀ ਪ੍ਰੀਤੀ ਨਹੀਂ ਜਾਂਦੀ। ਇੱਕ ਸ਼੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਬਿੱਤ ਬੜਾ ਪਿਆਰਾ ਕਲਮ ਬੰਦ ਕੀਤਾ ਹੈ, ਕਹਿੰਦੇ ਅਗਨ ਜਰਤ, ਅਗਨ ਸਾੜ ਦੇਵੇ ਅੱਗ, ਅਗਨ ਜਰਤ ਜਲ ਬੂਢਤ, ਤੇ ਪਾਣੀ ਡੋਬਿਆ ਜਾਵੇ, ਪਾਣੀ ਡੋਬ ਦੇਵੇ, ਅੱਗ ਦਾ ਥੋੜਾ ਜਿਹਾ ਕਿਤੇ ਸੇਕ ਲੱਗ ਜਾਵੇ, ਭੈਣਾਂ ਅੰਨ ਜਲ ਤਿਆਰ ਕਰਦੀਆਂ ਨੇ, ਕਿਧਰੇ ਤਵੀ ਤੇ ਉਂਗਲ ਲੱਗ ਜਾਵੇ ਤੇ ਸਾੜ ਪੈਂਦਾ ਇਹਦਾ, ਕਹਿੰਦੇ ਸਾੜ ਪੈਂਦਾ ਅੱਗ, ਸੇਕ ਲੱਗ ਗਿਆ, ਅੱਗ ਸਾੜ ਦੇਵੇ, ਪਾਣੀ ਡੋਬ ਦੇਵੇ, ਤੇ ਤੀਜਾ ਬੋਲ ਹੈ ਸਰਪ ਗਰਸ ਹੈ, ਸਰਪ ਗਰਸ ਹੈ, ਸੱਪ ਡੰਗ ਮਾਰ ਦੇਵੇ। ਇਹ ਦੁੱਖ ਸਹਾਰਨੇ ਸੌਖੇ ਨੇ, ਪਰ ਸਾਹਿਬਾ ਤੇਰੇ ਨਾਲੋਂ ਪ੍ਰੀਤੀ ਨਾ ਟੁੱਟੇ। ਧਿਆਨ ਦੇ ਕੇ ਬੋਲ ਸੁਣਿਓ, ਅਗਨ ਜ਼ਰਤ ਜਲ ਬੂਢਤ ਸਰਪ ਗਰਸ ਹੈ ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਸ਼ਸਤਰ ਅਨੇਕ ਰੋਮ ਰੋਮ ਕਰ ਘਾਤ ਹੈ, ਅਨੇਕਾਂ ਸ਼ਸਤਰ ਜਿਹੜੇ ਨੇ ਮੇਰੇ ਇੱਕ ਇੱਕ, ਜਿਵੇਂ ਭਾਈ ਸਾਹਿਬ ਜੀ ਦਾ ਬੰਦ ਬੰਦ ਕੱਟਿਆ ਸੀ, ਨਿੱਕੇ ਨਿੱਕੇ ਨਿੱਕੇ ਨਿੱਕੇ ਬੰਦ ਤੋਂ ਵੀ ਟੁਕੜੇ ਟੁਕੜੇ ਕੱਟੇ ਜਾਣ, ਪਰ ਸਾਹਿਬਾ ਤੇਰੇ ਨਾਲੋਂ ਪ੍ਰੀਤੀ ਨਾ ਜਾਵੇ। ਅਗਲੇ ਬੋਲ, ਬਿਰਥ ਅਨੇਕ ਆਪਦਾ ਅਧੀਨ ਦੀਨ ਦੁੱਖ, ਗ੍ਰੀਕ ਮੋ ਸੀਤ ਮਾਹੇ ਬਰਖਨ ਇਸ ਪ੍ਰਾਤ ਹੈ, ਅਨੇਕਾਂ ਬਿਪਤਾ ਆ ਜਾਣ, ਅਨੇਕਾਂ ਦੁੱਖ ਆ ਜਾਣ, ਅਨੇਕਾਂ ਤਰ੍ਹਾਂ ਦੀ ਗਰੀਬੀ ਆ ਜਾਵੇ, ਸਰਦੀ ਗਰਮੀ ਸਰੀਰ ਤੇ ਸਹਾਰੀ ਜਾਵੇ, ਉਹ ਸੱਚੇ ਪਾਤਸ਼ਾਹ ਸਹਾਰੀ ਜਾਵੇਗੀ, ਪਰ ਮੇਰੇ ਸਾਹਿਬਾ ਤੇਰੇ ਨਾਲ ਉਹ ਪ੍ਰੀਤੀ ਨਾ ਜਾਵੇ। ਤੀਜਾ ਬੋਲ, ਗੋ ਦਿਜ ਬਧੂ ਵਿਸ਼ਵਾਸ ਬਣਸ ਕੋਟ ਹੱਤਿਆ, ਤ੍ਰਿਸ਼ਨਾ ਅਨੇਕ ਦੁੱਖ ਦੁੱਖ ਬਸ ਗਾਤ ਹੈ, ਗਾਤ ਨਾਮ ਹੁੰਦਾ ਸਰੀਰ ਦਾ, ਅਨੇਕਾਂ ਹੀ ਸਰੀਰ ਦੁਖੜੇ ਝੱਲਦਾ ਰਵੇ। ਤੇ ਚੌਥਾ ਬੋਲ ਕਹਿੰਦੇ, ਅਨਕ ਪ੍ਰਕਾਰ ਜੋਰ ਸਕਲ ਸੰਸਾਰ ਸੋਧ, ਪੀਏ ਕੈ ਬਸ਼ੋ ਪਲ ਏਕ ਨਾ ਪੁਜਾਤ ਹੈ, ਅਨਕ ਪ੍ਰਕਾਰ ਜੋਰ। ਆ ਜਿਹੜੇ ਉੱਤੇ ਗਿਣਿਆ ਨਾ, ਅੱਗ ਸਾੜ ਦੇਵੇ, ਪਾਣੀ ਡੋਬ ਦੇਵੇ, ਸੱਪ ਡੰਗ ਮਾਰ ਦੇਵੇ, ਸ਼ਸਤਰ ਕੱਟ ਦੇਵੇ, ਬਿਰਥਾ ਅਨੇਕਾਂ ਆ ਜਾਣ, ਦੁੱਖ ਸੁੱਖ ਝੱਲੇ ਜਾਣ, ਕਹਿੰਦੇ ਮੈਂ ਸਾਰਿਆਂ ਦੇ ਸਾਰੇ ਝੱਲ ਲਵਾਂਗਾ, ਅਨਕ ਪ੍ਰਕਾਰ ਜੋਰ ਇਹਨਾਂ ਨੂੰ ਜੋੜ ਲਿਆ ਜਾਵੇ। ਬੜੇ ਵੱਡੇ ਦੁੱਖ ਨੇ। ਪੀਆ ਕਾ ਪਛੋ, ਪੀਆ ਪਤੀ ਪਰਮਾਤਮਾ ਵਾਹਿਗੁਰੂ ਨਿਰੰਕਾਰ, ਪਰ ਉਹਦੇ ਨਾਲੋਂ ਮੇਰਾ ਵਿਛੋੜਾ ਨਾ ਪਵੇ। ਆਖੋ ਸਤਨਾਮ ਸ਼੍ਰੀ। ਪੀਏ ਕੇ ਬਸ਼ੋ ਪਲ ਏਕ ਨਾ ਪੁਜਾਤ ਹੈ, ਕਹਿੰਦੇ ਹੈ ਤੇ ਬੜੇ ਦੁੱਖ ਨੇ, ਪਰ ਮੇਰੇ ਪਿਆਰੇ ਦੇ ਵਿਛੋੜੇ ਦੇ ਬਰਾਬਰ ਇੱਕ ਵੀ ਨਹੀਂ ਹੈ, ਇੱਕ ਵੀ ਦੁੱਖ ਨਹੀਂ ਹੈ। ਸੱਲ ਨਿਵਾਸ ਜੈਸੇ ਮੀਨ ਕੀ ਨਾ ਘਟੈ ਰੁਚ, ਦੀਪਕ ਪ੍ਰਗਾਸ ਘਟੈ ਪ੍ਰੀਤ ਨਾ ਪਤੰਗ ਕੀ, ਕੁਸਮ ਸੁਭਾਸ ਜੈਸੇ ਤ੍ਰਿਪਤ ਨਾ ਮੱਧ ਪਕੋ, ਉਡਤ ਆਕਾਸ ਆਸ ਘਟੈ ਨਾ ਬੇਹੰਗ ਕੀ, ਘਟਾ ਘਨ ਘੋਰ ਮੋਰ ਚਾਤਰ ਕਰਦੈ ਉਲਾਸ, ਨਾਦ ਬਾਦ ਸੁਣ ਰਤ ਘਟੈ ਨਾ ਕੁਰੰਗ ਕੀ, ਤੈਸੇ ਪ੍ਰੇ ਪ੍ਰੇਮ ਰਸ ਰਸ ਕਰ ਸਾਲ ਸੰਤ, ਘਟਤ ਨਾ ਤ੍ਰਿਸ਼ਨਾ ਪਰਬਲ ਅੰਗ ਅੰਗ ਕੀ। ਉਹਨਾਂ ਦੀ ਪ੍ਰੀਤੀ ਨਹੀਂ ਘਟਦੀ। ਰੂਪੈ ਕਾਮੈ ਦੋਸਤੀ ਜਗ ਅੰਦਰ ਜਾਣੀ, ਭੁੱਖੈ ਸਾਧੈ ਗੰਢ ਹੈ ਉਵਰਤੀ ਹਾਣੀ। ਰੂਪ ਤੇ ਕਾਮ ਦੀ ਦੋਸਤੀ ਹੈ, ਇਹਨਾਂ ਦੀ ਪ੍ਰੀਤੀ ਹੁੰਦੀ ਹੈ, ਭੁੱਖੇ ਦੀ ਪ੍ਰਸ਼ਾਦੇ ਨਾਲ ਪ੍ਰੀਤੀ ਹੈ, ਗੁਰਸਿੱਖ ਦੀ ਪ੍ਰੀਤੀ ਕਿੱਥੇ ਆਵੇਗੀ। ਰੂਪੈ ਕਾਮੈ ਦੋਸਤੀ ਜਗ ਅੰਦਰ ਜਾਣੀ, ਭੁੱਖੈ ਸਾਧੈ ਗੰਢ ਹੈ ਉਵਰਤੀ ਹਾਣੀ। ਜਦੋਂ ਭੁੱਖਾ ਬੰਦਾ ਹੁੰਦਾ ਸਵਾਦ ਥੋੜ੍ਹੀ ਵੇਂਦਾ ਹੈ, ਤੇ ਰੁੱਖੇ ਮਿੱਸੇ ਚੋਂ ਹੀ ਸਵਾਦ ਆਉਂਦਾ ਹੈ। ਭੁੱਖੈ ਸਾਧੈ ਗੰਢ ਹੈ ਉਹ ਵਰਤੀ ਹਾਣੀ। ਉਂਗ ਹੈ, ਉਂਗ ਹੈ, ਉਂਗ ਹੈ ਨੀਂਦ, ਸੌੜ ਛੋਟਾ ਜਿਹਾ ਮੰਜਾ ਹੋਵੇ। ਤੁਸੀਂ ਇੰਡੀਆ ਨੂੰ ਜਾਂਦੇ ਹੋ, ਸ਼ੀਟ ਕਿੰਨੀ ਕੁ ਹੁੰਦੀ ਹੈ, ਬੰਦਾ ਉੱਥੇ ਘਰਾੜੇ ਮਾਰਦਾ ਜਾਂਦਾ ਹੈ, ਉੱਥੇ ਹੀ ਸੁੱਤਾ ਜਾਂਦਾ ਹੈ। ਉਂਗ ਹੈ ਸੌੜ ਪਲੰਘ ਜਿਉਂ, ਜੇ ਨੀਂਦ ਆਈ ਹੋਵੇ ਤੇ ਪਲੰਘ ਨਹੀਂ ਵੇਖਿਆ ਜਾਂਦਾ, ਉੱਥੇ ਹੀ ਨੀਂਦ ਆ ਜਾਂਦੀ ਹੈ। ਜਿਵੇਂ ਬੰਦਾ ਬੈਠਾ ਦਰਬਾਰ 'ਚ ਹੀ ਸੌ ਜਾਂਦਾ, ਪਲੰਘ ਥੋੜ੍ਹੀ ਵੇਖਦਾ। ਜੇ ਨੀਂਦਰਾ ਨਹੀਂ ਆਈ ਤੇ ਸੋਣੀਆਂ ਸੇਜਾਂ ਤੇ ਵੀ ਨਹੀਂ ਜੇ ਆਉਣੀ। ਮਹਾਰਾਜ ਕਹਿੰਦੇ ਉਂਗ ਹੈ ਸੌੜ ਪਲੰਘ ਜਿਉਂ, ਸਭ ਰਹਿਣ ਵਿਹਾਣੀ, ਸਾਰੀ ਰਾਤ ਲੰਘ ਜਾਂਦੀ ਹੈ।
ਰੂਪ ਤੇ ਕਾਮ ਦੀ ਦੋਸਤੀ, ਭੁੱਖੇ ਤੇ ਸਾਧ ਦੀ, ਕੋਈ ਸਵਾਦਾਂ ਨਾਲ ਹੀ ਵੇਖਿਆ ਜਾਂਦਾ। ਉਂਗੇ ਸੌੜ ਪਲੰਘ ਜਿਉਂ ਸਭ ਰਹਿਣ ਵਿਹਾਣੀ, ਸੋਹਣੇ ਸਭ ਰੰਗ ਮਾਣੀਏ ਕਰ ਚੋਜ ਵਡਾਣੀ, ਪੀਰ ਮੁਰੀਦਾਂ ਪਿਰਹੜੀ ਉਹ ਅਕਥ ਕਹਾਣੀ। ਪੀਰ ਕੌਣ ਹੈ? ਗੁਰੂ। ਮਰੀਦ ਕੌਣ ਹੈ? ਤੁਸੀਂ। ਜਿਨ੍ਹਾਂ ਦੀ ਪ੍ਰੀਤੀ ਗੁਰੂ ਨਾਲ ਲੱਗ ਗਈ ਜੇ, ਤੇ ਸ੍ਰੀ ਮਾਨ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਆ ਕੱਥ ਕਹਾਣੀ, ਉਹਨਾਂ ਦੀ ਕਹਾਣੀ ਨਹੀਂ ਕੀਤੀ ਜਾ ਸਕਦੀ, ਉਹਨਾਂ ਦੀ ਮਹਿਮਾ ਹੀ ਨਹੀਂ ਕੀਤੀ ਜਾਂਦੀ ਜਿਨ੍ਹਾਂ ਦੀ ਮੇਰੇ ਗੁਰੂ ਨਾਲ ਪ੍ਰੀਤੀ ਬਣ ਗਈ ਹੈ। ਤੁਹਾਨੂੰ ਇੱਕ ਵਾਰ ਮੈਂ ਸ਼ਬਦ ਸੁਣਾਇਆ ਸੀ, ਤੁਸੀਂ ਆਖੋਗੇ ਜੀ ਹਾਂਜੀ ਸਤਨਾਮ ਸ਼੍ਰੀ ਵਾਹਿਗੁਰੂ। ਧਨਾਸਰੀ ਰਾਗ ਦਾ ਸ਼ਬਦ ਹੈ, ਭਗਤ ਨਾਮਦੇਵ ਜੀ ਦਾ ਸ਼ਬਦ ਹੈ, ਜਿਹਦੇ ਵਿੱਚ ਭਗਤ ਸਾਹਿਬ ਜੀ ਨੇ ਪ੍ਰੇਮ ਦੀਆਂ ਵੱਖ ਵੱਖ ਪਰਿਭਾਸ਼ਾ ਦਰੜਾਈਆਂ ਨੇ। ਕਹਿੰਦੇ ਮਾਰ ਵਾੜ ਜੈਸੇ ਵੀਰ ਬਾਲਹਾ, ਬੇਲ ਬਾਲਹਾ ਕਰ ਹਰਾ, ਜਿਉਂ ਕੁਰੰਕ ਨਿਸਨਾਦ ਬਾਲਹਾ, ਤਿਉਂ ਮੇਰਾ ਮਨ ਰਾਮਈਆ। ਰੇਗਸਥਾਨ ਦੇ ਇਲਾਕੇ ਵਿੱਚ ਜਿਵੇਂ ਪਾਣੀ ਬੜਾ ਪਿਆਰਾ ਹੁੰਦਾ ਹੈ, ਜਿੱਥੇ ਪਾਣੀ ਦਾ ਪ੍ਰਬੰਧ ਹੀ ਕੋਈ ਨਹੀਂ ਹੈ, ਪਾਣੀ ਤੇ ਪਿਆਰਾ ਉੱਥੇ ਹੋਵੇਗਾ ਜੀ। ਜਿਵੇਂ ਊਠ ਬੋਤੇ ਨੂੰ ਵੇਲ ਬੜੀ ਪਿਆਰੀ ਲੱਗਦੀ ਹੈ ਕਿਉਂਕਿ ਉਹਦੀ ਧੋਣ ਉੱਚੀ ਹੁੰਦੀ ਹੈ, ਉਹਨੂੰ ਕੋਈ ਬਹੁਤੀ ਮੁਸ਼ਕਤ ਨਹੀਂ ਕਰਨੀ ਪੈਂਦੀ। ਮਾਰ ਵਾੜ ਜੈਸੇ ਨੀਰ ਬਾਲਾ, ਬੇਲ ਬਾਲਾ ਦਾ ਅਰਥ ਹੁੰਦਾ ਪਿਆਰਾ, ਬੇਲ ਬਾਲਾ ਕਰ ਹਲਾ, ਜਿਉਂ ਕੁਰੰਕ ਹਿਰਣ ਕੰਡੇ ਹੇੜੇ ਦਾ ਸ਼ਬਦ ਬੜਾ ਪਿਆਰਾ ਰਾਤ ਨੂੰ ਲੱਗਦਾ, ਤਿਉਂ ਤੇਵੇਂ ਨਾਮਦੇਵ ਜੀ ਕਹਿੰਦੇ ਮੈਨੂੰ ਰੱਬ ਦਾ ਨਾਮ ਪਿਆਰਾ ਲੱਗਦਾ, ਤੇਵੇਂ ਮੈਨੂੰ ਗੁਰੂ ਪਿਆਰਾ ਲੱਗਦਾ। ਤੇਰਾ ਨਾਮ ਰੂੜੋ ਹੇ ਮੇਰੇ ਪਿਆਰੇ ਜੀ, ਤੇਰਾ ਨਾਮ ਬੜਾ ਸੁੰਦਰ ਹੈ, ਤੇਰਾ ਰੂਪ ਰੂੜੋ, ਤੇਰਾ ਰੂਪ ਬੜਾ ਪਿਆਰਾ ਹੈ, ਰੰਗ ਬੜਾ ਪਿਆਰਾ ਹੈ, ਤਿਉਂ ਮੇਰੇ ਮਨ ਰਾਮਈਆ। ਤੇਰਾ ਨਾਮ ਰੂੜੋ, ਰੂਪ ਰੂੜੋ, ਅਤ ਰੰਗ ਰੂੜੋ ਮੇਰੋ ਰਾਮਈਆ, ਜਿਉਂ ਧਰਨੀ ਕੋ ਇੰਦਰ ਬਾਲਹਾ, ਜਿਉਂ ਜਿਵੇਂ ਧਰਤੀ ਨੂੰ ਝੜੀ ਲੱਗੀ ਮੀਂਹ ਬੂੰਦਾ ਬੰਦੀ ਹੋਵੇ ਬੜੀ ਪਿਆਰੀ ਲੱਗਦੀ ਹੈ, ਜਿਉਂ ਧਰਨੀ ਕੋ ਇੰਦਰ ਬਾਲਹਾ, ਕੁਸਮ ਕੱਕੇ ਨੂੰ ਔਂਕੜ ਜੇ ਤੇ ਸੱਸਾ ਹੈ ਤੇ ਮੰਮਾ ਹੈ। ਮੈਂ ਕੱਲਾ ਕੱਲਾ ਅੱਖਰ ਤਾਂ ਦੱਸ ਦਿੰਦਾ ਵੀ ਸਮਝ ਅੱਖਰ ਦੀ ਬਿਲਕੁਲ ਆ ਜਾ। ਕੁਸਮ ਇੰਜ ਹੁੰਦਾ ਫੁੱਲ, ਫੁੱਲ ਨਾਲ ਭੋਰੇ ਦਾ ਪਿਆਰ ਹੈ। ਕੁਸਮ ਬਾਸ ਜੈਸੇ ਭਵਰਲਾ, ਤੇਵੇਂ ਤਿਉਂ ਮੇਰਾ ਮਨ ਰਾਮਈਆ। ਫਿਰ ਗਰੀਬ ਨਿਵਾਸ ਜੀ ਕਹਿੰਦੇ ਚੱਕਵੀ ਕੋ ਜੈਸੇ ਸੂਰ ਬਾਲਹਾ, ਮਾਨ ਸਰੋਵਰ ਹੰਸਲਾ, ਤਾਰੂਣੀ ਕੋ ਜੈਸੇ ਕੰਤ ਬਾਲਹਾ। ਪਤ ਬ੍ਰਤ ਵਾਲੀ ਧਰਮ ਵਾਲੀ ਭੈਣ ਨੂੰ ਜਿਵੇਂ ਪਤੀ ਪਿਆਰਾ, ਮਾਨ ਸਰੋਵਰ ਤੇ ਜਿਵੇਂ ਹੰਸ ਪਿਆਰ ਕਰਦਾ, ਚੱਕਵੀ ਨੂੰ ਜਿਵੇਂ ਸੂਰਜ ਪਿਆਰਾ ਲੱਗਦਾ, ਤਿਉਂ ਮੇਰੇ ਮਨ ਰਾਮਈਆ। ਬਾਰਿਕ ਕੋ ਜੈਸੇ ਖੀਰ ਬਾਲਹਾ, ਆ ਬੱਚਾ ਛੋਟਾ ਜਿਹਾ, ਉਹਨੂੰ ਕੋਈ ਚੀਜ਼ ਨਹੀਂ ਸ਼ੁਰੂ ਚ ਪਿਆਰੀ ਹੁੰਦੀ, ਜਦੋਂ ਜਨਮ ਲੈਂਦਾ ਹੈ ਮਾਂ ਦੀ ਗੋਦ ਵਿੱਚ ਹੈ, ਉਹਨੂੰ ਸਾਰਿਆਂ ਤੋਂ ਪਿਆਰਾ ਕੀ ਲੱਗਦਾ? ਮਾਂ ਦਾ ਦੁੱਧ। ਪਹਿਲੇ ਪਿਆਰ ਲੱਗਾ ਥਨ ਦੁੱਧ, ਆ ਬੱਚੇ ਆ ਗਏ ਨਾ ਸਾਹਿਬਾਂ ਦੇ, ਉਹਨੂੰ ਹੋਰ ਕੋਈ ਪਿਆਰਾ ਲੱਗਦਾ ਨਹੀਂ ਹੈ, ਉਹਨੂੰ ਕਿਸੇ ਦੀ ਕੋਈ ਪਛਾਣ ਨਹੀਂ ਹੈ, ਇਹ ਮੇਰੀ ਮਾਂ ਹੈ, ਮੇਰਾ ਬਾਪ ਹੈ। ਸਭ ਤੋਂ ਪਹਿਲਾਂ ਕੇਵਲ ਉਹਨੂੰ ਦੁੱਧ ਹੀ ਪਿਆਰਾ ਲੱਗਦਾ ਜੀ, ਉਹਦੇ ਅੰਦਰ ਦੀ ਖੁਰਾਕ ਹੈ। ਬਾਰਿਕ ਕੋ ਜੈਸੇ ਖੀਰ, ਖੀਰ ਮੀਨਜ ਦੁੱਧ, ਖੀਰ ਬਾਲਹਾ, ਚਾਤ੍ਰਿਕ ਮੁਖ ਜੈਸੇ ਜਲ ਧਰਾ, ਤੇ ਜਿੰਨੇ ਮਰਜ਼ੀ ਸਮੁੰਦਰ ਭਰੇ ਹੋਣ ਪਾਣੀ, ਨੱਕੋ ਨੱਕ ਨਦੀਆਂ ਵਗਦੀਆਂ ਹੋਣ, ਪਰ ਜਿਹੜਾ ਪਪੀਆ ਬਬੀਆ ਉਹਨੂੰ ਉਹ ਨਹੀਂ ਪਿਆਰਾ ਲੱਗਦਾ, ਉਹਨੂੰ ਤਾਂ ਸਵਾਤੀ ਬੋਂ ਦੀ ਪਿਆਰੀ ਲੱਗਦੀ ਹੈ। ਚਾਤ੍ਰਿਕ ਮੁਖ ਜੈਸੇ ਜਲ ਧਰਾ, ਮਛਲੀ ਕੋ ਜੈਸੇ ਨੀਰ ਬਾਲਹਾ, ਤਿਉਂ ਮੇਰੇ ਮਨ ਰਾਮਈਆ। ਸਾਧਕ ਸਿੱਧ ਸਗਲ ਮੁਣ ਚਾਹੇ ਬਿਰਲੇ ਕਾਹੂ ਡੀਠਲਾ, ਸਗਲ ਭਾਵਣ ਤੇਰੋ ਨਾਮ ਬਾਲਹਾ, ਤਿਉਂ ਨਾਮੇ ਮਨ ਬੀ ਠੂਲਾ, ਤਿਉਂ ਮੇਰੇ ਅੰਦਰ ਗੁਰੂ ਦੇ ਪ੍ਰਤੀ ਪ੍ਰੇਮ ਲੱਗ ਗਿਆ ਹੈ। ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਸਾਚ ਕਹੋ ਸੁਣ ਲਿਹੋ ਸਭ ਹੈ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਭਵਰੈ ਨੇਕਾਂ ਹੀ ਪ੍ਰਮਾਣ ਜੇ ਮੁੱਕਦੇ ਨਹੀਂ ਜੇ ਗੁਰਬਾਣੀ ਚੋਂ, ਭਵਰੈ ਵਾਸ ਨਿਵਾਸ ਹੈ ਫਿਰ ਦਾ ਫੁੱਲ ਵਾੜੀ, ਜਲੈ ਪਤੰਗਨ ਸੰਗ ਹੋਏ ਕਰ ਅੱਖ ਉਗਾੜੀ,
ਮਿਰਗ ਨਾਦ ਵਿਸਵਾਦ ਹੋਏ, ਫਿਰਦਾ ਉਹ ਜਾੜੀ ਕੁੰਡੀ ਫਾਥੇ ਮਛ ਜਿਉ, ਰਸ ਜੀਬ ਵਿਗਾੜੀ ਹਾਥਨ ਹਾਥੀ ਫਾਇਆ, ਦੁੱਖ ਸਹਿ ਦਿਹਾੜੀ ਪੀਰ ਮੁਰੀਦਾ ਪਿਰ ਹੜੀ ਲਾਏ ਨਿਜ ਕਰ ਤਾੜੀ। ਉਹ ਤੇ ਦੁੱਖਾਂ ਵਾਲੀ ਪ੍ਰੀਤੀ ਹੈ, ਪਰ ਜਿਹੜੇ ਮੇਰੇ ਗੁਰੂ ਦੇ ਪ੍ਰੀਤੀ ਵਾਲੇ ਮੁਰੀਦ ਸੇਵਕ ਨੇ ਲਾਏ ਤਾੜੀ, ਤਾੜੀ ਤਾੜੀ ਕੇ ਚੌਂਕੜਾ ਮਾਰ ਕੇ ਉਹ ਜਪਦੇ ਨੇ ਸਤਨਾਮ ਸ਼੍ਰੀ, ਤੇ ਉਹਦੇ ਵਿੱਚ ਹੀ ਉਹਨਾਂ ਦੀ ਸਮਾਧਾ ਲੱਗ ਜਾਂਦਾ ਹੈ, ਇਕਾਗਰਤਾ ਬਣ ਜਾਂਦੀ ਹੈ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਆਏ ਨੇ, ਮੇਰੇ ਮਨ ਹਰ ਸਿਉ ਲਾਗੀ ਪ੍ਰੀਤ, ਮੇਰੇ ਅੰਦਰ ਪ੍ਰੀਤੀ ਲਾਗੀ। ਜਿਨ੍ਹਾਂ ਨੇ ਪ੍ਰੀਤੀ ਕੀਤੀ ਹੈ ਉਹਨਾਂ ਨੂੰ ਪ੍ਰਾਪਤੀ ਹੋ ਗਈ ਹੈ। ਰਾਜਾ ਸ਼ਿਵਨਾਵ ਜਿਸ ਵੇਲੇ ਧੰਨ ਗੁਰੂ ਨਾਨਕ ਦੇ ਮਹਾਰਾਜ ਨੂੰ ਯਾਦ ਕਰਦਾ ਹੈ, ਮਨਸੁਖ ਸ਼ਾਹ ਸੰਗਲਾ ਦੀਪ ਸ਼੍ਰੀ ਲੰਕਾ ਵਿੱਚ ਪੈਂਦਾ ਹੈ, ਗੁਰੂ ਨਾਨਕ ਮਹਾਰਾਜ ਤੋਂ ਪਾਵਨ ਉਪਦੇਸ਼ ਲੈ ਕੇ ਜਿਸ ਵੇਲੇ ਵਪਾਰ ਨੂੰ ਕਿਰਤ ਵਿਰਤ ਨੂੰ ਜਾਂਦਾ ਹੈ, ਅੰਮ੍ਰਿਤ ਵੇਲੇ ਦਾ ਸਮਾਂ ਹੈ, ਤਾਂ ਉਸ ਵੇਲੇ ਮਨਸੁਖ ਸ਼ਾਹ ਨੇ ਗੁਰੂ ਕੀ ਅੰਮ੍ਰਿਤ ਬਾਣੀ ਪੜ੍ਹੀ, ਇਹਦੇ ਅਹਿਲਕਾਰ ਗਏ, ਕਹਿੰਦੇ ਕੀ ਪੜ੍ਹਦਾ ਹੈ, ਕੈਦ ਕਰ ਲਿਆ। ਜਿਸ ਵੇਲੇ ਕੈਦ ਕੀਤਾ ਹੈ ਤਾਂ ਰਾਜਾ ਸ਼ਿਵਨਾਵ ਜਿਹੜਾ ਹੈ ਉਹ ਮੁਸੀਬਤ ਨਾਲ ਘਿਰਿਆ ਹੋਇਆ ਹੈ। ਜਦੋਂ ਬੰਦਾ ਮੁਸੀਬਤ ਵਿੱਚ ਘਿਰਿਆ ਹੋਵੇ ਤੇ ਨੇਕਾਂ ਨੇਕਾਂ ਤਰ੍ਹਾਂ ਦੇ ਹੋਰ ਬਾਹਰਲੇ ਪ੍ਰਬੰਧ ਕਰਦਾ ਵੀ ਮੇਰੀ ਚਿੰਤਾ ਦੂਰ ਹੋ ਜਾਵੇ। ਕਈ ਲੋਕ ਤਾਂ ਨਸ਼ਿਆਂ ਵੱਲੇ ਤੁਰ ਜਾਂਦੇ ਨੇ, ਕਈ ਹੋਰ ਪਾਸੇ ਹਾ ਭਾ ਵੱਲੇ ਤੁਰ ਜਾਂਦੇ ਨੇ। ਕਹਿੰਦੇ ਜਿਸ ਵੇਲੇ ਮਨਸੁਖ ਸ਼ਾਹ ਨੂੰ ਕੈਦ ਕੀਤਾ, ਰਾਜਾ ਚਿੰਤਾ ਵਿੱਚ ਹੈ, ਰਾਤ ਨੂੰ ਮਹਿਫਲ ਜੀ ਲੱਗੀ ਹੋਈ ਹੈ, ਤੇ ਕਹਿੰਦੇ ਜਿਸ ਵੇਲੇ ਸਭ ਸੌਣ ਦਾ ਯਤਨ ਕਰਦੇ ਨੇ, ਰਾਜੇ ਨੂੰ ਨੀਂਦ ਨਹੀਂ ਆਉਂਦੀ, ਤੇ ਮਨਸੁਖ ਸ਼ਾਹ ਨੇ ਗੁਰੂ ਕੀ ਅੰਮ੍ਰਿਤ ਬਾਣੀ, ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅੰਮ੍ਰਿਤ ਬਚਨ, ਆਦਿ ਸੱਚ ਜੁਗਾਦ ਸੱਚ, ਨਾਨਕ ਹੋਸੀ ਭੀ ਸੱਚ, ਸੋਚੈ ਸੋਚ ਨਾ ਹੋਵੇ, ਗੁਰੂ ਕੀ ਅੰਮ੍ਰਿਤ ਬਾਣੀ ਪੜ੍ਹਦਾ ਜਾ ਰਿਹਾ ਹੈ। ਸਤਿਗੁਰੂ ਮਹਾਰਾਜ ਜੀ ਦੀ ਬਾਣੀ ਪੜ੍ਹਦਿਆਂ ਪੜ੍ਹਦਿਆਂ ਬੋਲ ਇਹ ਵੀ ਪੜ੍ਹੇ ਨੇ, ਨਾਨਕ ਭਗਤਾ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ। ਰਾਜੇ ਦੇ ਕੰਨਾਂ ਚ ਆਵਾਜ਼ ਪਈ, ਕਹਿਣ ਲੱਗਾ ਕਿੱਥੋਂ ਆਵਾਜ਼ ਮਿੱਠੀ ਮਿੱਠੀ ਆਈ ਹੈ, ਮੈਂ ਤੇ ਸੋਚਦਾ ਸੀ ਵੀ ਜਿਹੜਾ ਹਾਵ ਭਾਵ ਚੱਲ ਰਿਹਾ ਹੈ, ਆਹ ਮਹਿਫਲਾਂ ਚੱਲ ਰਹੀਆਂ ਨੇ, ਇਹਦੇ ਵਿੱਚ ਹੀ ਆਨੰਦ ਹੋਵੇਗਾ, ਆਵਾਜ਼ ਕਿੱਥੋਂ ਆਉਂਦੀ ਹੈ। ਜਿਸ ਨੇ ਮੇਰੇ ਅੰਦਰ ਸ਼ਾਂਤੀ ਦੇ ਦਿੱਤੀ ਹੈ, ਸ਼ਾਂਤੀ ਅਹਿਲਕਾਰਾਂ ਨੇ ਕਿਹਾ ਜਿਹੜਾ ਅੱਜ ਸਿੱਖ ਕੈਦ ਕੀਤਾ ਜੀ, ਕਹਿਣ ਲੱਗਾ ਛੱਡੋ ਇਹਨੂੰ, ਬਾਹਰ ਛੱਡਿਆ ਕੀ ਪੜਦਾ ਹੈ, ਗੁਰੂ ਨਾਨਕ ਮਹਾਰਾਜ ਜੀ ਦੀ ਅੰਮ੍ਰਿਤ ਬਾਣੀ ਹੈ, ਪਹਿਲੀ ਨਿਰੰਕਾਰੀ ਜੋਤ, ਧੰਨ ਗੁਰੂ ਨਾਨਕ ਦੇ ਮਹਾਰਾਜ ਸੁਲਤਾਨਪੁਰੇ ਰਹਿੰਦੇ ਨੇ, ਮੈਂ ਉਹਨਾਂ ਤੋਂ ਅੰਮ੍ਰਿਤ ਬਾਣੀ ਦੀ ਦਾਤ ਪ੍ਰਾਪਤ ਕੀਤੀ ਹੈ। ਉਸ ਵੇਲੇ ਗੁਰੂ ਸਵਾਰੀ ਸੰਗਤ ਜੀ ਮਨਸੁਖ ਸ਼ਾਹ ਨੇ ਗੱਜ ਕੇ ਆਖੋ ਸਤਨਾਮ ਸ਼੍ਰੀ, ਸਾਨੂੰ ਕੋਈ ਸਿੱਖ ਇਹੋ ਜਿਹਾ ਮਿਲ ਜਾਵੇ, ਪਖੰਡੀ ਤੇ ਦੰਭੀ ਨਾ ਹੋਵੇ, ਅਲਾਲਚੀ ਨਾ ਹੋਵੇ ਆਪਣੇ ਵਾਸਤੇ, ਰੱਬ ਦੀ ਪਿਆਰ ਵਾਲੀ ਬਖਸ਼ੀ ਹੋਈ ਰੂਹ ਮਿਲ ਜਾਵੇ, ਕਿਹਦੇ ਵਰਗੀ ਮਨਸੁਖ ਸ਼ਾਹ ਵਰਗਾ ਸਿੱਖ ਮਿਲ ਜਾਵੇ ਜਿਹਨੇ ਜੀਵਨ ਹੀ ਬਦਲਾ ਦਿੱਤਾ। ਸਿੱਖ ਦਾ ਜੀਵਨ ਇਹੋ ਜਿਹਾ ਹੋਵੇ ਜਿੱਧਰ ਜਿੱਧਰ ਦੀ ਲੰਘਦਾ ਜਾਵੇ ਸਿੱਖੀ ਪੈਦਾ ਕਰਦਾ ਜਾਵੇ। ਸਤਿਗੁਰੂ ਜੀ ਰਹਿਮਤਾਂ ਕਰਨ, ਕਹਿੰਦੇ ਜਿਸ ਵੇਲੇ ਮਨਸੁਖ ਸ਼ਾਹ ਨੇ ਰਾਜੇ ਨੂੰ ਜੋੜ ਦਿੱਤਾ ਤੇ ਮਨਸੁਖ ਸ਼ਾਹ ਵਪਾਰ ਕਰਕੇ ਤੇ ਵਾਪਸ ਤੁਰ ਲੱਗਾ ਨਾ, ਤੇ ਰਾਜਾ ਕਹਿੰਦਾ ਵੀ ਜਿਸ ਗੁਰੂ ਦੀ ਇਸ ਅੰਮ੍ਰਿਤ ਬਾਣੀ ਨੇ ਮੇਰਾ ਜੀਵਨ ਬਦਲ ਦਿੱਤਾ ਹੈ, ਪਿਆਰਿਆ ਸਿੱਖਾ ਇਉਂ ਕੰਮ ਕਰ, ਮੈਨੂੰ ਨਾਲ ਲੈ ਕੇ ਤੇ ਗੁਰੂ ਦੇ ਦੀਦਾਰ ਕਰਾ, ਮੈਨੂੰ ਨਾਲ ਹੀ ਲੈ ਜਾ, ਮੈਂ ਤੇਥੋਂ ਬਿਨਾਂ ਰਹਿ ਨਹੀਂ ਸਕਦਾ। ਤੇ ਮਨਸੁਖ ਸ਼ਾਹ ਨੇ ਬੜਾ ਪਿਆਰਾ ਜਵਾਬ ਦਿੱਤਾ, ਕਹਿਣ ਲੱਗਾ ਰਾਜਨ ਗੁਰੂ ਕੋਲ ਜਾਣ ਦੀ ਲੋੜ ਨਹੀਂ, ਗੁਰੂ ਤੇਰੇ ਕੋਲ ਆ ਜਾਏਗਾ, ਗੁਰੂ ਤੇਰੇ ਕੋਲ ਆ ਜਾਵੇਗਾ। ਉਹ ਕਿੱਦਾਂ? ਮਨਸੁਖ ਸ਼ਾਹ ਕਹਿੰਦਾ ਅੰਦਰੋਂ ਗੁਰੂ ਨੂੰ ਯਾਦ ਕਰ, ਅੰਦਰੋਂ ਜਿਸ ਪਿਆਰੇ ਸੇ ਅਨੇਹੋ ਤਿਸ ਆਗੈ ਮਰ ਚੱਲੀਓ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਨ। ਜਦੋਂ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ ਸਤਿਗੁਰੂ ਜੀ ਦਾ ਨਾਮ ਜਪਦਾ ਹੈ ਤੇ ਦੰਭੀਆਂ ਪਖੰਡੀਆਂ ਦਾ ਦਾ ਲੱਗ ਗਿਆ, ਉਹਨਾਂ ਨੇ ਤਿੰਨ ਸਰੂਪ ਬਣਾ ਲੈਣੇ, ਇੱਕ ਗੁਰੂ ਨਾਨਕ ਬਣ ਜਾਣਾ, ਇੱਕ ਬਾਲਾ ਤੇ ਮਰਦਾਨਾ, ਰਾਜੇ ਨੂੰ ਖੂਬ ਰੱਜ ਰੱਜ ਕੇ ਲੁੱਟਿਆ, ਪਰ ਅੰਦਰ ਦੀ ਤਸੱਲੀ ਨਾ ਹੋਈ, ਅੰਦਰ ਦੀ
तसली ना होई ते जिस वेले धन गुरु नानक देव महाराज सचे पातशाह जी आए ने निशर्तक जिहा बन गया राजा भी इन्ना याद किया सिख झूठ ते बोलदा नहीं सी ता धन गुरु नानक देव महाराज भाई मरदाने नू कहिंदे राजा याद करदा है राजे नू दर्शन देने ने किधरे मेरे गरीब निवास सचे पातशाह जी नू भाई लालो याद करदा सी उहनू दर्शन दिंदे सी किधरे राय बुलार नू दीदार दिंदे अनेकां कहानियां ने ते सतगुरु महाराज कहिंदे जाणा है संगला दीप पहुंचदे ने राजे दे बाग विच पहुंचदे ने ते जिस वेले राजे दे बाग विच पहुंचदे ने सूके हरे किए खिन माहे अमृत दृष्ट संच जीवाए सतगुरु महाराज की ऐसी कृपा वरती है बाग हरिया भरिया हो गया एहलकारा वजीरा ने जाके राजे नू खबर दिती राजा जिन्हां नू याद करदा सी वह आ गए ने जिन्हां नू याद करदा सी वह आ गए ने कौन गुरु नानक पातशाह आ गए ने देखो जदों दंभी ते पखंडी आउंदे सी राजा दौड़ के दर्शन करदा सी कहिंदा ना ना मैं दर्शन नहीं करदा कहिंदा मैं जिन्ना चिर प्रीख्या ना ना लै लवां उन्ना चिर मैं नहीं जांदा मैं ते लुटिया गया मैनूं बड़ा लुटिया है मैनूं माफ करियो अजकल भी बहुत लोग इस तरह हो जाते ने कह लगा जिन्ना चिर मैं तसली नहीं कर लैंदा उन्ना चिर मैं दीदार नहीं करदा कह लगे वड्डी कहानी हूं तेरा सुका होया बाग हरिया हो गया ही कह लगा बेशक कहानियां वड्डिया ने पर मैं तसली कर लवां तसली की करनी है नौजवान बीबिया भेजता है जिस वे गुरु नानक महाराज के कोल हाव भाव आके करन लग दिया ने ता मेरे सचे पातशाह दीन दयालो कृपालो धन गुरु नानक पातशाह दीन दुनिया के मालक मुबारक रसना तो बचन करते हैं।

ਸ਼ਬਦ ਪਛਾਣਾ ਤੋਹੇ। ਨੀ ਮੇਰੀ ਉਹ ਧੀਓ, ਮੇਰਾ ਮਨ ਪਹਿਲਾਂ ਹੀ ਰੱਬ ਨੇ ਮੋਹ ਲਿਆ, ਤੁਸੀਂ ਮੋਹ ਨਹੀਂ ਸਕਦੀਆਂ। ਆਪਣੇ ਮੁੱਖ ਤੋਂ ਆਖੋ ਸਤਨਾਮ ਸ਼੍ਰੀ। ਬਸ ਇੰਨੇ ਕਹਿਣ ਦੀ ਡੇਰ ਸੀ। ਉਹਨਾਂ ਬੀਬੀਆਂ ਨੇ ਝਾਂਜਰਾਂ ਲਾ ਕੇ ਸੱਟ ਦਿੱਤੀਆਂ, ਸਾਦੇ ਲਿਬਾਸ ਵਿੱਚ ਆ ਕੇ ਰਾਜੇ ਨੂੰ ਕਹਿੰਦੀਆਂ, ਅੱਜ ਤੋਂ ਤੇਰੇ ਦਰਬਾਰ ਵਿੱਚ ਗਾਉਣਾ ਵਜਾਉਣਾ ਨੱਚਣਾ ਛੱਡਿਆ, ਅੱਜ ਤੋਂ ਬਾਅਦ ਕੋਈ ਕੰਮ ਕਰਾਂਗੀਆਂ, ਸਤਨਾਮ ਸ਼੍ਰੀ ਛੱਡ ਦਿੱਤਾ। ਰਾਜੇ ਨੂੰ ਪਤਾ ਲੱਗਾ, ਕਹਿੰਦਾ ਵਾਕਿਆ ਹੀ ਗੁਰੂ ਨਾਨਕ ਆ ਗਏ ਨੇ, ਸਿੱਖ ਕਹਿੰਦਾ ਸੀ, ਮੈਂ ਯਾਦ ਕਰਦਾ ਸੀ। ਕਹਿੰਦੇ ਜਿਸ ਵੇਲੇ ਰਾਜਾ ਮੇਰੇ ਸਾਹਿਬਾਂ ਦੇ ਦੀਦਾਰ ਕਰਨ ਵਾਸਤੇ ਵਾਹੋ ਦਾਈ ਦੌੜਿਆ ਹੈ ਨਾ, ਤਾਂ ਜੇ ਸਿੱਖ ਨੇ ਥੋੜਾ ਜਿਹਾ ਇੱਕ ਦੋ ਆਨਿਆਂ ਦਾ ਭਾਂਡਾ ਹੁੰਦਾ ਜੇ ਮਿੱਟੀ ਦਾ, ਤੇ ਵੇਚਣ ਵਾਲਾ ਘੁੰਮਿਆਰ ਵੀਰ ਉਹ ਸੋਟੀ ਮਾਰ ਮਾਰ ਕੇ ਟਨਕਾ ਟਨਕਾ ਕੇ ਵੇਖਦਾ ਭਾਂਡਾ ਕੱਚਾ ਕੇ ਹਾਂਜੀ ਪੱਕਾ ਉਹ ਵਿਖਾਉਂਦਾ ਹੈ। ਤੇ ਜੇ ਸਿੱਖ ਨੇ ਥੋੜਾ ਜਿਹਾ ਵੇਖਿਆ, ਗੁਰਦੇਵਾਂ ਨੇ ਵੀ ਦੇਖਣਾ ਹੈ। ਤੇ ਜਿਸ ਵੇਲੇ ਰਾਜਾ ਚੱਲ ਕੇ ਬਾਗ ਵਿੱਚ ਆ ਗਿਆ, ਤੇ ਮੇਰੇ ਕਿਰਪਾਲੂ ਦਾ ਤਾਰ ਜੀ ਨੇ ਪੰਜਾਂ ਤੱਤਾਂ ਵਿੱਚ ਆਪਣੇ ਸਰੀਰ ਮਿਲਾ ਲਏ, ਨਜ਼ਰ ਹੀ ਨਾ ਆਏ। ਰਾਜਾ ਇੱਕੋ ਹੀ ਆਵਾਜ਼ ਦੇ ਰਿਹਾ ਹੈ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਤੁਹਾਨੂੰ ਪਤਾ ਹੈ, ਜਦੋਂ ਬਹੁਤੀ ਪਿਆਰ ਵਾਲੀ ਚੀਜ਼ ਵਿਛੜ ਜਾਵੇ, ਕੋਈ ਬਹੁਤਾ ਸੋਹਣੀ ਕੋਈ ਵਸਤੂ ਹੋਵੇ, ਕੋਈ ਗਹਿਣਾ ਹੋਵੇ, ਕੋਈ ਪਿਆਰਾ ਜੀਵ ਹੋਵੇ, ਤੇ ਜਿਸ ਵੇਲੇ ਛੋੜਾ ਦੇ ਜਾਵੇ ਤੇ ਬੰਦੇ ਦੀ ਹਾਲਤ ਪਾਕਲਾਂ ਵਰਗੀ ਬਣ ਜਾਂਦੀ, ਉਹ ਕਮਲਾ ਬਣ ਜਾਂਦਾ ਹੈ। ਬਸ ਇਹੋ ਜਿਹੀ ਪ੍ਰੇਮ ਦੀ ਹਾਲਾਤ ਬਣ ਗਏ ਨੇ ਰਾਜੇ ਦੇ।

0: ਦਾ ਬੇਹੋਸ਼ ਹੋ ਕੇ ਧਰਤੀ ਤੇ ਡਿੱਗ ਪਿਆ। ਆਖੋ ਸਤਨਾਮ ਸ਼੍ਰੀ।
1: ਆ ਹੈ ਪ੍ਰੀਤੀ, ਅੰਦਰ ਪ੍ਰੇਮ ਹੈ ਨਾ, ਤੇ ਜਦੋਂ ਡਿੱਗ ਪਿਆ ਗੁਰੂ ਨਾਨਕ ਮਹਾਰਾਜ, ਪਹਿਲੀ ਜੋਤ ਜਿਹੜਾ ਕੌਤਕ ਦਸਵੇਂ ਪਾਤਸ਼ਾਹ ਜੀ ਨੇ ਕਰਨਾ ਹੈ ਨਾ, ਉਹ ਪਹਿਲੀ ਪਾਤਸ਼ਾਹ ਨੇ ਕੀਤਾ ਹੈ। ਦਸਵੇਂ ਚ ਕੀ ਕੀਤਾ ਸੀ? ਪ੍ਰੇਮ ਦੇ ਵਿੱਚ ਆਪਣੇ ਪੱਟਾਂ ਤੇ ਕਲਗੀਧਰ ਪਾਤਸ਼ਾਹ ਮਰਦ ਅਗੰਬੜੇ ਨੇ ਪ੍ਰੇਮ ਦੇ ਵਿੱਚ ਭਾਈ ਮਹਾਂ ਸਿੰਘ ਦਾ ਸੀਸ ਆਪਣੇ ਗੋਦ ਵਿੱਚ ਲਿਆ ਹੈ। ਪਹਿਲੇ ਪਾਤਸ਼ਾਹ ਗੁਰੂ ਨਾਨਕ ਮਹਾਰਾਜ ਨੇ ਰਾਜੇ ਦਾ ਸਿਰ ਆਪਣੀ ਗੋਦ ਵਿੱਚ ਲੈ ਲਿਆ। ਨੇਤਰ ਖੋਲ ਤੇ ਦੀਦਾਰ ਕਰ, ਦੀਤ ਨੇ ਦੀਦਾਰ ਸਾਹਿਬ ਕਸ਼ ਨਾਹੀ ਇਸ ਕਾ ਮੋਲ। ਨੇਤਰ ਖੋਲੇ, ਜਦੋਂ ਖੋਲੇ ਤੇ ਆਪਣਾ ਕੀ ਵੇਖਿਆ? ਸਿਰ ਗੁਰੂ ਦੀ ਗੋਦ ਵਿੱਚ। ਫਿਰ ਅੱਖੀਆਂ ਮੀਟ ਲਈਆਂ, ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ। ਮਤ ਮੈਂ ਨਾ ਮਤ ਫਿਰ ਉੱਥੇ ਚਲਾ ਗਿਆ। ਧੰਨ ਗੁਰੂ ਨਾਨਕ ਦੇ ਮਹਾਰਾਜ, ਉਹਨੂੰ ਨਾਮ ਦਾ ਕਿਣਕਾ ਦਿੰਦੇ ਤੇ ਜੀਵਨ ਦਾ ਬੇੜਾ ਪਾਰ ਕਰ ਦਿੰਦੇ ਨੇ। ਤਾਂ ਮਹਾਰਾਜ ਕਹਿੰਦੇ, ਸਿੱਖਾ ਮੇਰੇ ਗੁਰੂ ਦੇ ਨਾਲ ਤੇਰੀ ਇਹੋ ਜਿਹੀ ਪ੍ਰੀਤੀ ਬਣ ਜਾਵੇ ਤੇ ਗੁਰੂ ਤੇਰੇ ਕੋਲ ਆ ਜਾਵੇਗਾ। ਬਾਣੀ ਪੜ੍ਹਦਿਆਂ ਪੜ੍ਹਦਿਆਂ ਸੰਗਤ ਵਿੱਚ ਬੈਠਿਆਂ ਬੈਠਿਆਂ ਆਪਾਂ ਭੁੱਲ ਜਾਵੇ ਤਾਂ ਅੱਜ ਦੇ ਅੰਮ੍ਰਿਤ ਬਚਨ ਆਏ ਨੇ ਸਾਹਿਬਾਂ ਦੇ, ਮੇਰੇ ਮਨ ਹਰ ਸਿਓਂ ਲਾਗੀ ਪ੍ਰੀਤ। ਉਹਦੇ ਨਾਲ ਪ੍ਰੀਤੀ ਲਾਗੀ। ਸ਼ਬਦ ਤਾਂ ਅਨੇਕਾਂ ਨੇ, ਤੁਹਾਨੂੰ ਇੱਕ ਸ਼ਬਦ ਸੁਣਾ ਦਿਆ, ਮੈਂ ਅਰਥ ਨਹੀਂ ਕਰਨੇ। ਜੋ ਤੁਮ ਗਿਰਵਰ ਤੋ ਹਮ ਮੋਰਾ, ਜੋ ਤੁਮ ਚੰਦ ਤੋ ਹਮ ਭਏ ਹੈ ਚਕੋਰਾ। ਮਾਧਵੇ ਤੁਮਣ ਤੋਰ ਤੋ ਹਮ ਨਹੀਂ ਤੋਰ ਹੈ, ਤੁਮ ਸਿਓ ਤੋਰ ਕਵਣ ਸਿਓ ਜੋਰ ਹੈ। ਜੋ ਤੁਮ ਦੀਵਰਾ ਤੋ ਹਮ ਬਾਤੀ, ਜੋ ਤੁਮ ਤੀਰਥ ਤੋ ਹਮ ਜਾਤੀ। ਸਾਚੀ ਪ੍ਰੀਤ ਹਮ ਤੁਮ ਸਿਓ, ਤੁਮ ਸਿਓ ਜੋਰ ਅਵਰ ਸੰਗ ਤੋਰੀ। ਸਾਧ ਸੰਗ ਹਰ ਹਰ ਜਪਤ ਨਿਰਮਲ ਸਾਚੀ ਰੀਤ। ਤੇ ਜਿਨ੍ਹਾਂ ਦੇ ਅੰਦਰ ਪ੍ਰੀਤੀ ਹੈ ਨਾ, ਉਹ ਸਾਧ ਸੰਗਤ ਵਿੱਚ ਆਪ ਜੀ ਵਾਂਗਰ ਬੈਠ ਕਰਕੇ ਹਰ ਪਰਮਾਤਮਾ ਹਰ ਉਹਦਾ ਨਾਮ ਜਪਤ ਰਸਨਾ ਨਾਲ ਜਪਦੇ ਨੇ। ਕਿਉਂ ਜਪਦੇ ਨੇ? ਉਹਨਾਂ ਨੂੰ ਬਾਣੀ ਦੁਆਰੇ ਪਤਾ ਲੱਗ ਗਿਆ। ਕੀ ਲੱਗ ਗਿਆ ਪਤਾ? ਸੋਧਤ ਸੋਧਤ ਤਤ ਵਿਚਾਰ, ਬਿਨ ਹਰ ਭਜਨ ਨਹੀਂ ਛੁਟਕਾਰਾ। ਇਹ ਪਤਾ ਲੱਗ ਗਿਆ ਤਾਂ ਹੀ ਜਪਦੇ ਆ ਨਾ, ਸਾਨੂੰ ਪਤਾ ਹੀ ਨਹੀਂ ਲੱਗਦਾ। ਅਸੀਂ ਸੋਚਦੇ ਹਾਂ ਵੀ ਸ਼ਾਇਦ ਇੱਦਾਂ ਛੁਟਕਾਰਾ ਹੋ ਜਾਵੇ, ਇੱਦਾਂ ਛੁਟਕਾਰਾ ਨਹੀਂ ਹੈ। ਉਹਨਾਂ ਸਿਧਾਂਤ ਲੈ ਲਿਆ ਹੈ, ਉਹ ਤਾਂ ਜਪਦੇ ਨੇ। ਤੇ ਜਪਣ ਨਾਲ ਨਿਰਮਲ ਸਾਚੀ ਰੀਤ, ਉਹਨਾਂ ਦੀ ਮਰਜ਼ਾਦਾ ਜਿਹੜੀ ਹੈ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਨਿਰਮਲ ਹੋ ਜਾਂਦਾ ਹੈ। ਨਿਰਮਲ ਤੋਂ ਭਾਵ ਕੀ ਹੈ? ਨਾਮ ਦੁਆਰੇ ਜੀਵਨ ਪਵਿੱਤਰ ਹੋ ਜਾਂਦਾ ਹੈ। ਅੰਦਰ ਦੀ ਮੈਲ ਲੈ ਗਈ, ਕੱਪੜੇ ਦੀ ਮੈਲ ਲੈ ਗਈ, ਕੱਪੜਾ ਉੱਜਲ ਹੋ ਗਿਆ। ਸਰੀਰ ਰੂਪੀ ਕੱਪੜੇ ਦੀ ਮੈਲ ਲੈ ਗਈ, ਇਹ ਪਵਿੱਤਰ ਹੋ ਗਿਆ। ਨਵੇਂ ਛਿਦਰ, ਨਵੇਂ ਨੌ ਛਿਦਰ, ਨੌ ਗੋਲਕਾਂ ਨਜ਼ਰ ਆਉਂਦੀਆਂ ਨੇ। ਨਵੇਂ ਛਿਦਰ ਸਗਲ ਪਵਿੱਤਰਾ, ਤੁਸੀਂ ਦੱਸੋ ਅੱਖਾਂ ਦੀ ਪਵਿੱਤਰਤਾ ਹੋ ਜਾਵੇਗੀ? ਗਿੱਡ ਵਗੀ ਜਾਂਦੀ ਹੈ, ਪਾਣੀ ਵਗਦਾ ਹੈ, ਕੰਨਾਂ ਚ ਮੈਲ ਨਿਕਲਦੀ ਹੈ, ਨੱਕ ਚੋਂ ਸੀਡ ਵਗਦਾ ਹੈ, ਮੁੱਖ ਚੋਂ ਥੁੱਕ ਵਗਦਾ ਹੈ, ਪਵਿੱਤਰ ਹੋ ਜਾਂਦੇ ਨੇ? ਇਹ ਨੌ ਹੀ ਗੋਲਕਾਂ ਨੇ, ਦਸਵਾਂ ਤੇ ਗੋਤੀ ਹੈ ਨਾ। ਨਵੇਂ ਛਿਦਰ, ਛਿਦਰ ਮੀਨ ਚ ਦਰਵਾਜ਼ੇ ਨੇ। ਸਗਲ ਅਪਵਿੱਤਰਾ, ਐੜਾ ਲੱਗਾ ਜੀ, ਅਪਵਿੱਤਰ ਨੇ। ਗਰੀਬ ਨਿਵਾਜ ਪਵਿੱਤਰ ਕਿਵੇਂ ਹੋਣ? ਤਾਂ ਮਹਾਰਾਜ ਕਹਿੰਦੇ, ਬੋਲ ਹਰ ਨਾਮ। ਜੇ ਇਹਨਾਂ ਨੂੰ ਪਵਿੱਤਰ ਕਰਨਾ ਤੇ ਕਹਿਣਾ ਪਵੇਗਾ ਸਤਨਾਮ ਸ਼੍ਰੀ। ਬੋਲ, ਲੰਮੀ ਆਵਾਜ਼ ਦੇਣੀ ਹੈ, ਬਾਬੇ ਨੂੰ ਹੋੜਾ, ਬੋਲ ਲੱਲੇ ਨੂੰ ਸਿਹਾਰੀ ਹੈ, ਬੋਲ ਹਰ ਨਾਮ ਪਵਿੱਤਰ ਸਭ ਕੀਤਾ। ਕਹਿੰਦੇ ਨਾਮ ਦੁਆਰੇ ਸਾਰੇ ਪਵਿੱਤਰ ਹੋ ਜਾਂਦੇ। ਤੁਸੀਂ ਸਿਆਣੇ ਹੋ, ਜਿਹਦੇ ਕੋਲ ਨਾਮ ਹੋਵੇਗਾ ਉਹਦੀ ਵੇਖਣੀ ਪਵਿੱਤਰ ਹੋਣੀ ਹੈ, ਜਿਹਦੇ ਕੋਲ ਨਾਮ ਹੋਵੇਗਾ ਉਹਦੀ ਜ਼ਬਾਨ ਪਵਿੱਤਰ ਹੋਣੀ ਹੈ, ਜਿਹਦੇ ਕੋਲ ਅੰਦਰ ਨਾਮ ਹੋਵੇਗਾ ਉਹਦੀ ਕੰਨਾਂ ਦੀ ਆਵਾਜ਼ ਸੁਣਨੀ ਵੀ ਚੰਗੀ ਹੋਣੀ ਹੈ, ਜਿਹਦੇ ਕੋਲ ਨਾਮ ਹੋਵੇਗਾ ਉਹਦਾ ਕਦਮ ਕਦਮ ਤੁਰਨਾ ਵੀ ਪਵਿੱਤਰ ਹੋਵੇਗਾ, ਜਿਹਦੇ ਅੰਦਰ ਨਾਮ ਹੋਵੇਗਾ ਉਹਦੇ ਹੱਥ ਵੀ ਪਵਿੱਤਰ ਹੋਣਗੇ। ਪਾਵ ਸੁਹਾਵੇ ਜਾਂ ਤੋ ਤਿਰ ਜੁਲ ਦੇ, ਸੀਸ ਸੁਹਾਵਾ ਚਰਨੀ ਮੁਖ ਸੁਹਾਵਾ, ਜਾਂ ਤਉ ਜਸ ਗਾਵੈ ਜੀਓ ਪਿਆ ਤਉ ਸਰਣੀ। ਉਹਦੇ ਪੈਰ ਪਵਿੱਤਰ ਨੇ, ਪਾਵ ਸੁਹਾਵੇ, ਸੋਹਣੇ ਨੇ। ਕਿਹੜੇ ਸੋਹਣੇ ਨੇ? ਜਿੰਨਾ ਕਦਮਾਂ ਨਾਲ ਚੱਲ ਕੇ ਮੇਰੇ ਸੱਚੇ ਪਾਤਸ਼ਾਹ ਦੇ ਘਰ ਆ ਗਏ ਹੋ। ਪਾਵ ਸੁਹਾਵੇ ਚੰਗੇ ਨੇ, ਜਾਂ ਤਦੋਂ ਜਾਂ ਤੋ ਧਿਰ ਜੁਲਦੇ ਜੁਲਦੇ ਤੁਰਦੇ ਨੇ ਗੁਰੂ ਵੱਲੇ, ਕਦਮ ਕਦਮ ਚੱਲ ਕੇ ਆਉਂਦੇ ਹੋ। ਮਹਾਰਾਜ ਕਹਿੰਦੇ ਸੋਹਣੇ ਬਣ ਗਏ ਨੇ, ਚੱਲਦੇ ਉਹੀ ਨੇ ਜਿਹਨਾਂ ਦੇ ਅੰਦਰ ਪ੍ਰੀਤੀ ਹੈ, ਤੇ ਚੱਲਦਿਆਂ ਚੱਲਦਿਆਂ ਤੁਸੀਂ ਇਹ ਖਲ ਦਾ ਖਿਆਲ ਜ਼ਰੂਰ ਰੱਖਦੇ ਹੋ, ਚਰਨ ਚਲਾਓ ਮਿਟ ਹੈ ਪਾਪ। ਬਸ ਥੋੜੀ ਜਿਹੀ ਬਾਤ ਹੈ, ਸਾਹਿਬ ਜੀ ਕਹਿੰਦੇ ਕਿਰਪਾ ਵਰਤ ਜਾਂਦੀ ਹੈ। ਇੱਕ ਬੋਲ ਹੋਰ ਵੀ ਆਉਂਦਾ ਹੈ, ਗੁਰਮੁਖ ਪੈਰ ਸਕਾਰ ਥੇ, ਤੇ ਉੱਥੇ ਪੈਰ ਕਿਹਾ ਭਾਈ ਸਾਹਿਬ ਜੀ ਨੇ, ਗੁਰਮੁਖ ਪੈਰ ਸਕਾਰ ਥੇ, ਸਕਾਰ ਤੇ ਸਫਲ ਹੋ ਗਏ ਨੇ ਕਦੋਂ, ਗੁਰਮੁਖ ਮਾਰਗ ਚਾਲ ਚਲੰਦੇ ਗੁਰੂ ਦੁਆਰਾ ਜਾਣ ਚੱਲ। ਹਾਂਜੀ, ਗੁਰੂ ਦੁਆਰਾ ਜਾਣ ਚੱਲ, ਗੁਰ ਸਿੱਖਾਂ ਨੂੰ ਖੋਜ ਲਹੰਦੇ। ਮੰਜ਼ਲਾਂ ਮਾਰ ਕੇ ਕਿੱਥੇ ਆ, ਦੀਵਾ ਕਿੱਥੇ ਜਗਦਾ ਹੋਵੇ ਗੁਰਮੁਖੋ, ਤੇ ਪਤੰਗਾ ਕਿੱਥੋਂ ਦੂਰੋਂ ਆ ਜਾਂਦਾ ਹੈ, ਉਹਨੂੰ ਆਵਾਜ਼ ਮਾਰਨ ਦੀ ਲੋੜ ਥੋੜੀ ਰਹਿੰਦੀ ਹੈ, ਉਹ ਤੇ ਮੰਜ਼ਲਾਂ ਮਾਰ ਕੇ ਆ ਜਾਂਦਾ ਹੈ। ਗੁਰ ਸਿੱਖਾਂ ਨੂੰ ਖੋਜ ਲਹੰਦੇ, ਗੁਰ ਸਿੱਖਾਂ ਨੂੰ ਲੱਭਦੇ ਲੱਭਦੇ ਪਿਆਰਿਆਂ ਦੀ ਸੰਗਤ ਵਿੱਚ ਆ ਜਾਂਦੇ ਨੇ, ਤੇ ਇੱਥੇ ਬੈਠ ਕੇ ਕੀ ਕਰਦੇ? ਮੁੱਖ ਸੁਹਾਵਾ ਜਾਂ ਤੋ ਜਸ ਗਾਵੈ ਜੀਓ ਪਿਆ ਤੋ ਸਰਣੀ, ਤੇ ਮੁੱਖ ਚੋ ਗੁਰੂ ਗੁਰੂ ਦਾ ਜਾਪ ਕਰਦੇ ਨੇ, ਪਵਿੱਤਰ ਹੋ ਜਾਂਦੇ। ਬਸ ਆ ਹੀ ਪ੍ਰੇਮ ਦੀ ਖੇਡ ਹੈ। ਇੱਕ ਮੈਨੂੰ ਕਵਿਤ ਬੜਾ ਯਾਦ ਆ ਗਿਆ ਸਤਿਗੁਰੂ ਜੀ ਦਾ, ਭਾਈ ਗੁਰਦਾਸ ਸਾਹਿਬ ਜੀ ਦਾ, ਤੁਸੀਂ ਪਿਆਰ ਵਿੱਚ ਆਖੋ, ਮਿੰਟ ਮੇਰੇ ਚਾਰ ਕੁ ਬਚੇ ਨੇ। ਸਤਨਾਮ ਸ਼੍ਰੀ, ਮਠਿਆਈ ਰੱਖ ਦਿਓ, ਗੁੜ ਰੱਖ ਦਿਓ, ਮੈਨੂੰ ਦੱਸੋ ਵੀ ਕੀੜੀਆਂ ਨੂੰ ਆਵਾਜ਼ਾਂ ਮਾਰਨ ਦੀ ਲੋੜ ਰਹੇਗੀ? ਕੀੜੀਆਂ ਤੇ ਆਪ ਹੀ ਆ ਜਾਂਦੀਆਂ, ਮਠਿਆਈ ਜਿਹੜੀ ਹੈ ਉਹ ਤੇ ਆਪ ਬਚਾਉਣੀ ਪੈਣੀ ਹੈ, ਕੀੜੀਆਂ ਆਪ ਹੀ ਆ ਜਾਣਗੀਆਂ। ਦੀਵਾ ਜਗਦਾ ਹੋਵੇ, ਪਤੰਗੇ ਨੂੰ ਆਵਾਜ਼ਾਂ ਮਾਰਨ ਦੀ ਲੋੜ ਨਹੀਂ ਪੈਣੀ। ਭਾਈ ਸਾਹਿਬ ਜੀ ਕਹਿੰਦੇ, ਜੈਸੇ ਤੋਂ ਮਠਾਈ, ਜੈਸੇ ਤੋਂ ਮਿਠਾਈ ਰਾਖੀ ਹੈ ਛੁਪਾਏ ਯਤਨ ਕਰ, ਕੀਤੀ ਚੱਲ ਜਾਤ ਚਾਹੇ ਤਾਹੇ ਲਪਟਾਤ ਹੈ। ਜੈਸੇ ਤੋ ਜਿਵੇਂ ਤਾਂ, ਮਿਠਾਈ ਰਾਖੀ ਹੈ ਛੁਪਾਏ ਯਤਨ ਕਹਿ, ਨੇਕਾ ਯਤਨ ਕਰਕੇ ਚੀਤੀ ਚੱਚੇ ਨੂੰ ਬਿਹਾਰੀ ਟੈਂਕੇ ਨੂੰ ਬਿਹਾਰੀ, ਚੀਤੀ ਚੱਲ ਜਾਏ ਚੀਨ ਤਾਹੇ ਲਪਟਾਤ ਹੈ। ਮਠਿਆਈ ਵੇਖ ਕੇ ਜਾ ਕੇ ਕੀੜੀਆਂ ਚੜ ਜਾਂਦੀਆਂ ਨੇ। ਦੀਪਕ ਜਗਾਏ ਜੈਸੇ ਰਾਖੀ ਹੈ ਦੁਰਾਏ ਗ੍ਰਹਿ, ਦੀਪਕ ਜਗਾਏ ਜੈਸੇ ਰਾਖੀ ਹੈ ਦੁਰਾਏ ਗ੍ਰਹਿ, ਪ੍ਰਗਟ ਪ੍ਰਤੰਗ ਤਾਂ ਮੈਂ ਸਹਿਜ ਸਮਾਤ ਹੈ। ਆਪਾਂ ਦੀਵੇ ਬਾਲਦੇ ਆਏ, ਅੰਦਰ ਬਾਲਿਆ ਹੁੰਦਾ ਸੀ, ਬੱਤੀ ਜਾਂਦੀ ਸੀ, ਅੰਦਰ ਬਾਲਿਆ ਦੀਵਾ ਤੇ ਕਿਵੇਂ ਨਾ ਕਿਵੇਂ ਪਤੰਗਾ ਅੰਦਰ ਕਮਰਿਆਂ ਵਿੱਚ ਪਹੁੰਚ ਜਾਂਦਾ ਸੀ, ਲਾਲਟਨ ਦੇ ਕੋਲ ਪਹੁੰਚ ਜਾਂਦਾ ਸੀ। ਅੰਦਰ ਛੁਪਾ ਕੇ ਰੱਖ ਦੋ, ਪ੍ਰੇਮ ਦੀਆਂ ਬਾਤਾਂ ਪੈਂਦੀਆਂ ਨੇ। ਦੀਪਕ ਜਗਾਏ ਜੈਸੇ ਰਾਖੀ ਹੈ ਦੁਰਾਏ ਗ੍ਰਹਿ, ਦੁਰਾਏ ਲੁਕਾ ਕੇ, ਪ੍ਰਗਟ ਪ੍ਰਤੰਗ ਤਾਂ ਮੈਂ ਸਹਿਜ ਸਮਤ ਹੈ। ਤੀਜਾ ਬੋਲ, ਜੈਸੇ ਤੋ, ਜੈਸੇ ਤੋ ਬਿਮਲ ਜਲ, ਬਿਮਲ ਮੀਨ ਉੱਜਲ, ਜੈਸੇ ਤੋ ਬਿਮਲ ਜਲ ਕਮਲ ਇਕਾਂਤ ਵਸੈ, ਮਤ ਕਰ ਮਤ ਅਚਵਣ ਤਹਿ ਜਾਤ ਹੈ, ਤੈਸੇ ਗੋਰ ਸਿੱਖ ਜਿਹੇ ਘੱਟ ਪ੍ਰਗਟਤ ਪ੍ਰੇਮ, ਸਗਲ ਸੰਸਾਰ ਤੈ ਦੁਆਰ ਮਿਲ ਲਾਤ ਹੈ। ਕਹਿੰਦੇ ਜਿਹਦੇ ਅੰਦਰ ਪ੍ਰੇਮ ਵੱਜਦਾ ਹੈ, ਦੁਨੀਆਂ ਦੇ ਲੋਕਾਂ ਵਿੱਚ ਵੀ ਵਡਿਆਈ ਹੁੰਦੀ ਹੈ, ਤੇ ਗੁਰੂ ਨਾਨਕ ਮਹਾਰਾਜ ਉਸ ਸਿੱਖ ਦੇ ਕੋਲ ਹੁੰਦੇ ਨੇ। ਇਹ ਹੈ ਪ੍ਰੇਮ ਦੀ ਪਰਿਭਾਸ਼ਾ, ਭਾਈ ਗੁਰਦਾਸ ਸਾਹਿਬ ਜੀ ਦਾ ਕਵਿਤ ਹੈ। ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਸਾਧ ਸੰਗ ਹਰ ਹਰ ਜਪਤ, ਉਹ ਸਾਧ ਸੰਗਤ ਵਿੱਚ ਬੈਠ ਕੇ ਹਰੀ ਪਰਮਾਤਮਾ ਦੇ ਨਾਮ ਨੂੰ ਜਪਦੇ ਨੇ। ਨਿਰਮਲ ਸਾਚੀ ਰੀਤ, ਉਹਨਾਂ ਦੀ ਜਿਹੜੀ ਰੀਤੀ ਹੈ ਉਹ ਸੱਚੀ ਹੋ ਜਾਂਦੀ ਹੈ, ਕਿਉਂਕਿ ਸਾਧ ਸੰਗਤ ਵਿੱਚ ਵੱਡੀ ਕਿਰਪਾ ਵਰਤਦੀ ਹੈ। ਗੁਰ ਮੂਰਤ ਕਰ ਧਿਆਨ ਸਦਾ ਹਜ਼ੂਰ ਹੈ, ਗੁਰਮੁਖ ਸ਼ਬਦ ਗਿਆਨ ਨੇੜ ਨਾ ਦੂਰ ਹੈ, ਪੂਰਬ ਲਿਖਤ ਨਿਸ਼ਾਨ ਕਰਮ ਅੰਕੁਰ ਹੈ, ਗੁਰ ਸੇਵਾ ਪ੍ਰਧਾਨ ਸੇਵਕ ਸੂਰ ਹੈ, ਪੂਰਨ ਪਰਮ ਨਿਧਾਨ ਸਦਾ ਭਰਪੂਰ ਹੈ। ਹਾਂਜੀ, ਸਾਧ ਸੰਗਤ ਅਸਥਾਨ, ਜਿੱਥੇ ਤੁਸੀਂ ਬੈਠੇ ਆਖੋ ਸਤਨਾਮ ਸ਼੍ਰੀ। जगमग जगमग जगमग जगमग जगमग नूर है, इथे नूर चढ़ता है, इथे अमृत रस आता है, सूरज दियां किरमां होर ने, चंद्रमा दियां किरणां होर ने, अंदर नहीं शांति देनी, इथे रब्बी नूर चढ़ता है। साध संगत अस्थान जगमग नूर है। अगले बोले लाख लाख दो बार लाख लाख ससियार पहाड़ किरण ठरूर है, उन्होंने किरण चंद्रमा दिया होर सावना होती है, ठंड नहीं दिंदियां, सूरज दिया गर्म ने, पर आ गुरु ग्रंथ साहिब महाराज जी दिया नमो सूरज सूरज नमो चंद्र चंद्र एदिया भगती रूपी किरण संगत नू ठंड दे रही ने, संगत नू शांति दे रही ने। लख लख ससियार पहाड़ किरण ठरूर है, लख लख वेद पुराण कीर्तन चूर है, भगत वशल परवान चरना धूर है। आओ एक मिनट भगती दी किरण अंदर लिए।

0: ਗੁਰੂ ਸਵਾਰੀ ਸੰਗਤ ਜੀ ਇੰਨੀਆਂ ਬੇਨਤੀਆਂ ਪ੍ਰਵਾਨ, ਬੇਅੰਤ ਭੁੱਲਾਂ ਦੀਆਂ ਮਾਫੀਆਂ, ਤੁਸੀਂ ਦੂਰੋਂ ਨੇੜਿਓਂ ਚੱਲ ਕੇ ਸੱਚੇ ਪਾਤਸ਼ਾਹ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਪਹੁੰਚੇ ਹੋ। ਸਾਹਿਬ ਜੀ ਕਿਰਪਾ ਕਰਨ, ਦਾਸ ਦੀ ਹਾਜ਼ਰੀ ਅਤੇ ਆਪ ਜੀ ਦੀ ਹਾਜ਼ਰੀ ਸਤਿਗੁਰੂ ਜੀ ਦਰ ਤੇ ਪ੍ਰਵਾਨ ਕਰਨ, ਬੇਅੰਤ ਭੁੱਲਾਂ ਦੀਆਂ ਮਾਫੀਆਂ। ਲੋਕ ਸੁਖੀਏ ਪਰਲੋਕ ਸੁਹੇਲੇ, ਦਾਨਕ ਹਰ ਪ੍ਰਭ ਆਪੇ ਮੇਲੇ। ਬਾਜਾਂ ਵਾਲੇ ਸੱਚੇ ਪਾਤਸ਼ਾਹ ਜੀ ਦੀ ਬਖਸ਼ੀ ਹੋਈ ਗੁਰੂ ਫਤਿਹ ਬੁਲਾਓਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਲੜੀਵਾਰ ਸ਼ਬਦ ਵਿਚਾਰ ਕਥਾ ਸ਼ਰਮ ਕਰਾ ਰਹੇ ਸਨ। ਭਾਈ ਗੁਰਮੇਲ ਸਿੰਘ ਜੀ ਕੈਨੇਡਾ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਆਉਣ ਸ਼ਬਦ ਕੀਰਤਨ ਰਾਹੀਂ ਆਪ ਜੀ ਜੋੜਨਗੇ ਭਾਈ ਸਾਹਿਬ ਭਾਈ ਜਸਪਾਲ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਜੀ ਵਾਲੇ ਉਹਨਾਂ ਪਾਸੋਂ ਜਿੱਥੇ ਪਾਸੋਂ ਆਪ ਜੀ ਕੀਰਤਨ ਜੁੜਨਾ ਕਰੋ। ਆਉਣ ਵਾਲੇ ਐਤਵਾਰ ਦੇ ਵਿਸ਼ੇਸ਼ ਦੀਵਾਨ ਸੰਤ ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਸੰਤ ਬਾਬਾ ਈਸ਼ਵਰ ਸਿੰਘ ਜੀ ਰਾੜੇ ਵਾਲੇ, ਸੰਤ ਬਾਬਾ ਮੀਹਾਂ ਸਿੰਘ ਜੀ ਸਿਆੜ ਵਾਲੇ, ਸੰਤ ਬਾਬਾ ਕਰਤਾਰ ਸਿੰਘ ਜੀ ਪਿੰਡਰਾਂ ਵਾਲੇ, ਉਹਨਾਂ ਸਾਰਿਆਂ ਮਹਾਂਪੁਰਸ਼ਾਂ ਦੀ ਸਲਾਨਾ ਬਰਸੀ ਦੇ ਸੰਬੰਧ ਵਿੱਚ ਐਤਵਾਰ ਦੀਵਾਨ ਸਾਜਰੇ ਹਨ। ਆਪ ਜੀ ਨੇ ਹਾਜ਼ਰੀ ਭਰਨੀਆਂ ਹੋ, ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਪਿਆਰੀ ਸਾਧ ਸੰਗਤ, ਇਤਨੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਭੁੱਲਾਂ ਚੁੱਕਾਂ ਦੀ ਖਿਮਾ ਕਰਨਾ, ਅਸੀਸ ਬਖਸ਼ਿਓ, ਸਤਿਗੁਰ ਬਖਸ਼ਿਸ਼ ਕਰਕੇ, ਤਰਸ ਕਰਕੇ, ਮਿਹਰ ਭਰਿਆ ਅਸੀਸ 'ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭਾਵ ਦੇ ਮਿਲੇ, ਆਓ ਸਾਰੇ ਆਨੰਦ ਸਾਹਿਬ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦੁਰ ਸਿਮਰਿਆਏ, ਘਰ ਨਾਉ ਨਿਧਿਆਵੇ ਤਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੇ ਦੇ ਕੇ ਅੰਡਟ ਕੀਤਾ, ਤਿੰਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁੱਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ, ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ, ਦੇਗ ਤੇਗ ਫਤਿਹ ਬਿਰਤ ਕੀ ਪੈਜ, ਪੰਥ ਕੀ ਜੀ ਥਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ।

ਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਰੰਤ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜਦਵਾਨਾਂ 'ਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 'ਚ ਪੌੜੀਆਂ ਆਨੰਦ ਸਾਹਿਬ ਜੀ ਕੇ ਗਾਇਨ ਨੂੰ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਕੀਰਤਨ ਕਥਾ ਦਾ ਭਾਵਾਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਥ ਗੁਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਪੇਟਾ ਕੀਤੀ ਦਰਕਰ ਵੇਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗਲਦਾਤਾ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ ਜਮੰਦ ਪਿਆਰੇ ਗੁਰਸਿੱਖਿਆਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਤੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨਾ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ। ਸੁਮੇਨਤੀਆਂ ਗੁਰਮਤਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਕ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਲ੍ਹਾ

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਧਿਆ ਦਵਾਨਾ 'ਚ ਹਾਜ਼ਰੀਆਂ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰ ਸਮ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀ ਮਨਾਮ ਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਚਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਉ ਨਾਨਕ ਪ੍ਰਭ ਅਵਿਨਾਸੀ ਤਾ ਕੀ ਸੇਵ ਨ ਬਿਰਥੀ ਜਾਸੀ ਆਨੰਦ ਕਰ ਹੈ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਮਿਲਾਵਲ ਮਹੱਲਾ ਪੰਜਵਾ ਤਾਤੀ ਬਾਵਨ ਲੱਗਈ ਪਾਰ ਬ੍ਰਹਮ ਸਰਨਾਈ ਚੌਗਿਰਦ ਹਮਾਰੈ ਰਾਮ ਕਾਰ ਦੁਖ ਲੱਗੈ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਦ ਦੀਆ ਏਕਾ ਲਿਵਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਪਈ ਪ੍ਰਭੇ ਸਹਾਈ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਅਣਾ ਹੋ ਅਣਾ ਤੂੰ ਨਹਿ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ ਸਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉੱਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕੇ ਮੀਤ ਸੋਹਿਲਾ ਰਾਗ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਬੀਚਾਰੋ ਤਿਤ ਕਰ ਗਾਵਹੁ ਸੋਹਿਲਾ ਸਿਵਰਿਹੁ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਨ ਦੇਖੈ ਗਾ ਦੇਵਣਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵਹੁ ਤੇਲ ਦੇਹੋ ਸੱਜਣ ਅਸੀਸੜੀਆ ਜੇ ਹੋਵੈ ਸਾਹਿਬ ਸਿਉ ਮੇਲ ਘਰ ਘਰ ਇਹੋ ਪਾਹੁਚਾ ਸਦਲੇ ਨਿਤ ਪਵਨ ਸੱਦਣ ਹਾਰਾ ਸਿਮਰੀਐ ਨਾਨਕ ਸੇ ਦੇਹੇ ਆਵਨ ਰਾਗ ਆਸਾ ਮਹਿਲਾ ਪਹਿਲਾ ਛਿਅ ਘਰ ਛਿਅ ਗੁਰ ਛਿਅ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਉ ਵਿਸਵੇ ਚਸਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈਂ ਥਾਲ ਰਵ ਚੰਦ ਦੀਪਕ ਮਨੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਣ ਲੋ ਪਵਨ ਚਵਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ ਸਹਸ ਤਵ ਨੈਨ ਨਨ ਨੈਨ ਹਹਿ ਤੋਹੇ ਕਉ ਸਹਸ ਮੂਰਤ ਨਨਾ ਏਕ ਤੋਹੀ ਸਹਸ ਪਦ ਬਿਮਲ ਨਨ ਏਕ ਪਦ ਗੰਥ ਬਿਨ ਸਹਸ ਤਵ ਗੰਥ ਇਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਮੋਹੇ ਆਹੀ ਪਿਆਸਾ ਕਿਰਪਾ ਜਲ ਦੇਹ ਨਾਨਕ ਸਾਰੰਕ ਹੋਏ ਜਾਤੇ ਤੇਰੈ ਨਾਇ ਵਾਸਾ ਰਾਗ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮਿਲ ਸਾਧੂ ਖੰਡਲ ਖੰਡਾ ਹੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੇ ਕਰ ਸਾਧੂ ਅੰਜਲੀ ਪੁਨ ਵੱਡਾ ਹੇ ਕਰ ਡੰਡਾਉਤ ਪੁਨ ਵੱਡਾ ਹੇ ਰਹਾਉ ਸਾਕਤ ਹਰ ਰਸ ਸਾਧ ਨਾ ਜਾਣਿਆ ਤਿਨ ਅੰਤਰ ਹੋਮੈ ਕੰਡਾ ਹੇ ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ ਜਮਕਾਲ ਸਹ ਹੈ ਸਿਰ ਡੰਡਾ ਹੇ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਵ ਖੰਡਾ ਹੇ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਮੰਡਾ ਹੇ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੇ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੇ ਰਾਗ ਗੌੜੀ ਪੂਰਬੀ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਉਦ ਕਟੈ ਦਿਨ ਸਰੈਣਾਰੇ, ਮਨ ਗੁਰਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੇ ਜਗਾਏ ਪੀਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨਹਿ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹੁ

ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਧਿਆਗਰ

ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਹਨੇ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤ ਤੋਂ ਲੈ ਕੇ ਸੁੰਦਰ ਸਿੰਘ ਆਸਨ 'ਤੇ ਸਾਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਰੇ ਆਪ ਜੀ ਦੀ ਹਜ਼ੂਰ ਸੰਦ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨੇ ਸੋਹਿਲਾ ਬਾਣੀ ਦੇ ਜਾਪ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦੇ ਫੁੱਲਾਂ ਦੀ ਮਾਫੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦਿਨ ਸੁੱਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾ ਵਿਚਾਰ ਕੇ ਵਿਰਾਜ ਮਨੋ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਅੰਮ੍ਰਿਤ ਜਾਗਰਤਾ ਬਖਸ਼ ਕੇ ਦਰਸ਼ਨਦਾਰੇ ਬਖਸ਼ਣੇ ਸਹੀ ਪਿਆਰੇ

Bye. Guru. Bye.

Ay.

Hi, Guru. Hi, Guru. Hi, Guru. Hi, Guru. Hi, Guru. Hi.

Ah,

ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Guru, Vaheguru, Vaheguru, Vaheguru.

ਪ੍ਰਭ ਕੈ ਸਿਮਰਨ ਸਹਿ ਸਿਮਾਨੀ, ਪ੍ਰਭ ਕੈ ਸਿਮਰਨ ਨਿਹਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿੰਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ, ਪ੍ਰਭ ਸਿਮਰਨ ਕਾਂਤ ਨ ਪਾਰ, ਸਿਮਰਹਿ ਸੇ ਜਨ ਜਨ ਕਉ ਪ੍ਰਭ ਮਾਇਆ, ਨਾਨਕ ਤਿਨ ਜਨ ਸਰਣੀ ਪਾਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲੰਘ ਬੇਦੀ ਉਪਾਏ, ਹਰ ਸਿਮਰਨ ਭੈ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚਹੁ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨ।

ਪੀ ਸਰਥੀ ਵੈ ਅਗਨ ਮਾਹੇ ਹੋਮਤ ਪ੍ਰਾਨ ਕਣਕ ਅਸਵ ਹੈ ਵਿਰ ਭੂਮ ਦਾਨ ਨਿਓਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮਖ ਕਰ।

ਦਰ ਗਏ ਨਹੀਂ ਸਿੱਜੈ ਛੂੜ ਸਨਾਹੀ ਉਪਿਆਲ ਮੋਹਿ ਬਿਆਪੇ ਮਾਇਆ ਜਾਲ ਅਵਰ ਕਰਤ ਗੁਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਭਾਏ

ਜਾਮੀ, ਸਗਲ ਘਟਾ ਕੇ ਅੰਤਰ ਜਾਮੀ, ਆਪਣੀ ਗਤ ਮਿਤ ਜਨ ਹੋ ਆਪੇ, ਆਪਣ ਸੰਗ ਆਪ ਪ੍ਰਭ ਰਾਤੇ, ਤੁਮਰੀ ਉਸਤ ਤੁਮ ਤੇ ਹੋਏ, ਨਾਨਕ ਵਰ ਨ ਜਾਣ ਸਕੋ, ਸਰਬ ਧਰਮ ਮਹਿ ਸੁਰੇਸ਼, ਧਰਮ ਹਰ ਕੋ ਨਾਮ ਜਪ, ਨਿਰਮਲ ਕਰਮ ਸਗਲ ਕਿਰਿਆ ਮਹਿ ਉਤਮ ਕਿਰਿਆ, ਸਾਧ ਸੰਗ ਦੁਰਮਤ ਮਲ ਹਿਰਿਆ,

ਸੀ ਜੈ ਜਿਹ ਪ੍ਰਸਾਦ ਧਰ ਉਪਰ ਸੁਖ ਬਸ ਹੈ ਸੁਤ ਪ੍ਰਾਤ ਮੀਤ ਬਣਤਾ ਸੰਗ ਹਰਸ ਹੈ ਜਿਹ ਪ੍ਰਸਾਦ ਪੀਵਹ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁਲਾ ਜਿਹ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਧ ਬਸਾ ਦੀਨੇ ਹਸਤ ਪਾਵ ਕਰਨ ਰੇਤਰ ਰਸਨਾ ਤਿਸਹਿ ਤਿਆਗ

ਅਸ ਥਿਰ ਭਗਤ ਸਾਧ ਕੇ ਸਰਨ ਨਾਨਕ ਜਪ ਜਪ ਜੀ ਵੇ ਹਰ ਕੇ ਚਰਨ ਮਿਥਿਆ ਸਰਵਨ ਪਰਨ ਦਾਸ ਸੁਣ ਹੈ ਮਿਥਿਆ ਹਸਤ ਪਰ ਦ੍ਰਿਪ ਕੋ ਹਿਰ ਹੈ ਮਿਥਿਆ ਨੇਤਰ ਪੇਖਿਤ ਪਰ ਤ੍ਰਿਆ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ ਮਿਥਿਆ ਚਰਨ ਪਰ ਵਿਕਾਰ ਕੋ ਧਾਵਹਿ ਮਿਥਿਆ ਮਨ ਪਰ ਲੋਭ ਲੁਭਾਵਹਿ ਮਿਥਿਆ ਤਾਣ ਨਹੀਂ ਪਰ ਵਿਕਾਰਾ ਮਿਥਿਆ ਬਾਸ ਨੇਤ ਵਿਕਾਰਾ ਬਿਨ ਬੂਜੇ ਮਿਥਿਆ ਸਭ ਪਹਿ ਸਫਲ ਦੇਹ ਨਾਨਕ ਹਰ ਹਰ ਨਾਮ ਲੈ ਬਿਰਥੀ ਸਾਗਤ ਕੀ ਆਰ ਜਾ ਸਾਰ ਬਿਨਾ ਕਹਿ ਸੁਚਾ ਬਿਰਥਾ ਨਾਮ ਬਿਨਾ ਤਨਿਆਂਦ ਮੁਖ ਆਵਤ ਤਾ ਕਹਿ ਦੁਰਗੰਧ

ਬਲ ਜਾਉ ਰਹਿ ਤਬਰ ਕਸਬਰ ਕਮਾਵਤ ਮਾਨ ਪ੍ਰੀਤ ਮੁਖੋ ਗਣ ਲਾਵਤ ਜਾਨਨ ਹਾਰ ਪ੍ਰਭੂ ਪਰਵੀਨ ਬਾਹਰ ਭੇਖ ਨ ਕਾਉ ਪੀਹੀਨ ਅਵਰ ਪਦੇਸੇ ਆਵ ਨ ਕਰੇ ਆਵਤ ਜਾਵਤ ਜਨ ਮੈਂ ਮਰੇ

ਆਵੇ। ਜਿਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਣੇ ਅੰਦਰ। ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾੜ ਪੈਰ ਸਿਮਰਉ ਤਿਸ ਰਸਨਾ। ਜਿਹ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈ ਹੈ ਧਿਆਵਣ ਜੋਗ। ਜਿਹ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸੇ ਤਿਆਗ ਕਤਵਰ ਲੁਭਾਵੇ। ਜਿਹ ਪ੍ਰਸਾਦ ਸੁਖ ਸੇਜ ਸੋਈ ਜਿਹ ਮਨ ਆਠ ਪਹਿਰ ਤਾਕਾ ਜਾ ਸਿੰਘ ਵੀ ਜੈ। ਜਿਹ ਪ੍ਰਸਾਦ ਸਭ

ਜਿਹ ਪ੍ਰਸਾਦ ਆਰੋਗ ਕੰਚਨ ਦੇਹੀ ਲੇਵ ਲਾਭ ਤਿਸ ਰਾਮ ਸੁਨੇਹੀ ਜਿਹ ਪ੍ਰਸਾਦ ਰਹੁ ਲਾਰਹਿਤ ਮਨ ਸੁਖ ਪਾਵੇ ਹਰਿ ਹਰਿ ਜਸ ਕਹਿਤ ਜਿਹ ਪ੍ਰਸਾਦ ਰੇ ਸਗ

ਨਾਨਕ ਜਸ ਕਹਿ ਜਿਹ ਪ੍ਰਸਾਦ ਸੁਣੇ ਕਰਨਾਦ ਜਿਹ ਪ੍ਰਸਾਦ ਪੇਖੇ ਬਿਸਮਾਦ ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ ਜਿਹ ਪ੍ਰਸਾਦ ਸੁਖ ਸਹਿਜੇ ਵਸਨਾ ਜਿਹ ਪ੍ਰਸਾਦ ਹਤਕਾਰ ਚਲ ਹੈ ਜਿਹ ਪ੍ਰਸਾਦ ਸੰਪੂਰਨ ਫਲ ਹੈ।

ਸੰਗ ਸਭ ਉਤਨ ਬੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਸਾਧ ਕੇ ਸੰਗ ਇੱਕ ਉਪਰ ਜਤਨ ਸਾਧ ਕੀ ਮਹਿਮਾ ਵਰਣੇ ਕੌਣ ਪ੍ਰਾਣੀ ਨਾਨ ਸਾਧ ਕੀ ਸੋਭਾ ਬ੍ਰਹਮਾ ਸਮਾਨੀ ਸਾਧ ਕੇ ਸੰਗ ਗੋਚਰ ਮਿਲੈ ਸਾਧ ਕੇ ਸੰਗ ਸਦਾ ਪਰ ਫੁਲੈ ਸਾਧ ਕੇ ਸੰਗ ਆਵੇ

ਬ੍ਰਹਮ ਗਿਆਨੀ ਬ੍ਰਹਮ ਸਰਬ ਕਾ ਤਨਹੀ। ਸਲੋਕ ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਭੇਖੇ ਭਗਵਾਨ। ਨਿਮਖ ਨਿਮਖ ਠਾਕੁਰ ਨਾਮ ਸਿਕਾਰੇ ਨਾਨਕ ਅਪਰਸ ਸਗਲ ਨਿਤਾਰੇ ਅਸ਼ਟਪਦੀ ਮਿਥਿਆ ਨਾਹੀ ਰਸਨ।

ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਇ ਕਰ ਕਿਰਪਾ ਅੰਤਰ ਉਰ ਧਾਰੈ ਪਾਸ ਪ੍ਰੇਤ ਮੁਗਧ ਪਾਥਰ ਕੋ ਤਾਰੈ ਸਰਬ ਰੋਗ ਕਾਹੁ ਕਿੰਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੁ ਜੁਗਤ ਕਿਥੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ

ਬ੍ਰਹਮ ਪ੍ਰਗਾਸ ਆਪਣੀ ਬੰਤਿਆ ਬਨਾਈ ਨਾਨਕ ਦੀਵੇ ਦੇਖ ਵਧਾਈ ਸਿੰਘਾਂ ਬਾਲਾਈ ਸਵਾਸ ਕਰਨ ਕਰਾਵਣ ਸਰਬ ਕੋ ਨਾਥ ਅਗਿਆਕਾਰੀ ਵਪਰਾ ਜੀ ਜੋ ਤਿਸ ਭਾਵ ਹੈ ਸੋਈ ਫਣ ਥੀਓ।

ਪਾਵੇ। ਧਨਵੰਤਾ ਹੋਏ ਕਰ ਕਰ ਬਾਵੇ, ਤਰਨ ਸਮਾਨ ਕਹਿ ਸੰਗ ਨਾ ਜਾਵੇ। ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਰ ਪੀਤਰ ਤਾਂ ਕਾ ਹੋਏ ਵਿਨਾਸ਼। ਸਭ ਤੇ ਆਪ ਜਾਣੇ ਬਰਬੰਧ, ਖਿਣ ਮਹਿ ਹੋਏ ਜਾਏ ਪਸਮੰਤ।

ਸੰਤ ਕਾ ਦੁਖੀਓ ਬੈ ਲਾਏ ਜਿਉ ਜਲ ਬਿਹੂਣ ਮਛਲੀ ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉ ਪਾਪ ਕੀ ਇੰਦਰ ਨਹੀਂ ਤਰਾਪੈ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਵੰਕਾਰ ਸਤਨਾਮ ਕਰਤਾ ਪੁਰਖ

ਹੋਹੇ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ

ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ, ਤੇਹਾ ਕੋਏ ਨਾ ਸੁਜਾਈ ਜੇ ਤਿਸ ਗੁਣ ਕੋਏ ਕਰੇ। ਸੁਣਿਆ।

ਵੇਦ ਸੁਣੈ ਸਾਸ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ

ਸਤਿਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਹੈ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ

ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲ ਵਡੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨੰਦਕ ਸਿਰ

ਆਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਾਂ ਕਹਿਣ ਕਤੇਬਾ ਅਸੁਰ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਆਏ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਏ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦਰਾਂ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵੀਸਰੈ

ਕਿਤੇ ਕਹਿ ਕਹਿ ਉਠ ਉੱਠ ਜਾਹੇ। ਇਤੇ ਕਿਤੇ ਹੋਰ ਕਰੇ ਤਾਖ ਨਾ ਸਕਹਿ ਕਈ ਕੇ, ਜੇਵੜ ਭਾਵੇ ਤੇਵੜ ਹੋਏ, ਨਾਨਕ ਜਾਣੇ ਸੱਚ ਸੋਈ। ਜੇ ਕੋ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾ ਵਾਰਾਂ ਗਾ ਵਾਰ। ਸੋ ਦਰ ਕਿਹਾ ਸੋ ਘਰ ਕਿਹਾ, ਜਿਤਬੈ ਸਰਬ ਸੰਭਾਲੇ।

ਗਾਵੇ ਚਿੱਤ ਗੁਪਤ ਲਿਖ ਜਾਣੇ, ਲਿਖ ਲਿਖ ਧਰਮ ਵਿਚਾਰੇ। ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੇ। ਗਾਵੇ ਇੰਦ ਇੰਦਾਸਨ ਬੈਠੇ ਦੇਵਤਿਆਂ ਦਰਨਾਲੇ। ਗਾਵੇ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ। ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ। ਗਾਵਨ ਪੰਡਿਤ ਪੜਨ ਰਖ ਈਸ਼ਰ।

ਅਨਾਦ ਅਨਾਹਤ ਜੁਗ ਜੁਗ ਇੱਕ ਅਵੇਸ ਏਕਾ ਮਾਈ ਜੁਗਤ ਵੇ ਆਈ ਤਿੰਨ ਚੇਲੇ ਪਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਹੇ ਦੀ ਬਾਣ ਜਿਵਤ ਸੁਭਾਵੈ ਤਵੈ

ਸਾਰ ਤਿੱਥੈ ਸੋਹਨ ਪੰਚ ਪਰਵਾਨ ਨਦਰੀ ਕਰਮ ਪਵਾਏ ਨਿਸਾਨ ਕੱਛ ਪਕਾਈ ਉਥੈ ਪਾਏ ਨਾਨਕ ਗਇਆ ਜਪੈ ਜਾਏ। ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਅਖਹੋ ਕਰਮ ਕੇਤੇ ਪਵਨ ਪਾਣੀ ਵਾਏ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੇ ਘਾੜਤ ਘੜੀਐ ਰੂਪ ਰੰਗ ਕੇ ਵੇਸ ਕੀਤੀਆ ਕਰਮ ਭੂਮੀ

ਤਿੱਥੇ ਘਾਟ ਘੜੀਏ ਬਹੁਤ ਅਨੂਪ, ਤਾਂ ਕਿ ਆ ਗੱਲਾਂ ਕਥੀਆਂ ਨਾ ਜਾਹੇ, ਜੇ ਕੋ ਕਹਿ ਪਿੱਛੇ ਪਛਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿੱਧਾ ਕੀ ਸੁੱਧ, ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ, ਤਿੰਨ ਮਹਿ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਤਾਂ ਕਿ ਰੂਪ ਨਾ ਕਥਨੇ ਜਾਹੇ, ਨਾ ਉਹ ਮਰੇ ਨਾ ਠਾਗੇ ਜਾਹੇ, ਜਿਨਕੇ ਰਾਮ ਵਸੇ ਮਨ ਮਾਹੇ, ਤਿੱਥੇ ਭਗਤ ਵਸੇ ਕੇ ਲੋਹ, ਕਰੇ ਅਨੰਦ ਸੱਚਾ ਮਨ ਸੋਏ, ਸੱਚਖੰਡ ਵਸੇ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਰ।

ਖੁਜਲੇ ਕੀਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਛਪੈ ਛੰਦ ਤਵਾ ਪ੍ਰਸਾਦ, ਚੱਕਰ ਚਿਹਨ ਅਰ ਵਰਨ ਜਾ ਤ੍ਰਿਪਾਤ ਨਹਿਨ ਜਿਹੇ, ਰੂਬਰੰਗ ਅਰ ਰੇਖ ਭੇਖ ਕਉ ਕਹਿ ਨਾ ਸਕਤ ਕਿਹੇ, ਅਚਲ ਮੂਰਤਨ ਭਉ ਪ੍ਰਕਾਸ਼ ਮਿਤੋਜ ਕਹਿਜੈ।

ਜ਼ਮਾ ਹੈ ਅਮੀ ਕੁਲ ਇਮਾ ਹੈ ਕਰੀਮੁਲ ਕਮਾਲ ਹੈ ਜੁਰਤ ਜਮਾਲ ਹੈ ਚਲੰਗ ਪ੍ਰਕਾਸ਼ ਹੈ ਕਿ ਮਿੱਥੋ ਸੁਭਾਸ ਹੈ ਕਿ ਅਜਬ ਸਰੂਪ ਹੈ ਕਿ ਮਿੱਥੋ ਅਭਿਭੂਤ ਹੈ ਕਿ ਮਿੱਥੋ ਪ੍ਰਸਾਹ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਆਨੰਗ ਹੈ ਕਿ ਮਿੱਥੋ ਅਭੰਗ ਹੈ ਮਦਭਾਰ ਛੰਦ ਪ੍ਰਸਾਦ ਮਨ ਮਨ ਪ੍ਰਣਾਮ ਗੁਣਗਰ ਮੁਦਾਮ ਅਰਬਰ ਅਗੰਜ ਹਰ ਨਰ ਪ੍ਰਭੰਜ ਅਨਗਮ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਵਰਨਰ ਅਮੰਡ ਅਨੁਭਵ ਨਾਸ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਥਲ ਮੁਦਾਮ ਅੰਸ਼ਜ ਅੰਗ ਆਸਨ ਅਭੰਗ ਉਪਮਾ ਅਪਾਰ ਗਤਮਿਤ ਉਦਾਰ ਜਲ ਥਲ ਮੰਡ ਦਿਸੁਸ ਭੰਡ ਜਲ ਥਲ ਮੰਨ ਦਿਸੁਸ ਬੇਅੰਤ ਅਨੁਭਵ ਨਾਥ ਅਰਥਾ ਤੁਰਾਸ ਆਦ

ਧਾਰਨ ਠੱਠ ਅਪਾਰ ਆਡੀਟ ਸਰਮ ਅਤਿ ਢੀਠ ਕਰਮ ਆਡੀਠ ਸਰਮ ਅਤਿ ਢੀਠ ਕਰਮ ਅਨ ਬਰਨ ਅਨੰਦ ਦਾਤਾ ਮਨ ਸਰਬੋਲ ਮਨਾ ਛੰਦ ਤਵ ਪ੍ਰਸਾਦ ਕਰੁਣਾਲੈ ਹੈ ਅਰਕਾਲੈ ਹੈ ਕਲ ਖੰਡਨ ਹੈ ਮੈਂ ਮੰਡਨ ਹੈ ਜਗਤੇਸ਼ਵਰ ਹੈ ਪਰਮੇਸ਼ਰ ਹੈ ਕਲ ਕਾਰਨ ਹੈ ਸਰਬ ਬਾਰਨ ਹੈ ਤ੍ਰਿਤਕੇ ਤਰਨ ਹੈ ਜਾਕੇ ਕਰਨ ਹੈ ਮਨ ਮਾਨੈ ਹੈ ਜਗ ਜਾਨੈ ਹੈ ਸਰਵੰਗ ਪਰ ਹੈ ਸਰਵੰਗ ਕਰ ਹੈ ਸਰਪਾਸ ਹੈ ਸਰਵਨਾਸ ਹੈ ਕਰੁਣਾਕਰ ਹੈ ਬਿਸੁੰਬਰ ਹੈ ਸਰਵੇਸ਼ਵਰ ਹੈ ਜਗਤੇਸ਼ਵਰ ਹੈ ਬ੍ਰਹਮੰਡਸ ਹੈ।

ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਕ ਸੁੱਧ ਸਮੂਹ ਸਿਧਾਨ ਕੇ ਦੇਹ ਪ੍ਰਯੋਗ ਘਰ ਜੋਗ ਜਦੀ ਕੇ ਸੂਰ ਸੁਰਾਰਦਨ ਸੁੱਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਦੇਸ ਕੋ ਦੇਖ ਰਹੇ ਮਤ ਕਹੂ ਨਾ ਦੇਖਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੁੰਦੇ ਏ ਕਰਤੀ ਮਿਰ ਏ ਕਰਤੀ ਕੇ ਮਾਤੇ ਮਤੰਗ ਜਰੇ ਜਰ ਸੰਘ ਅਨੁ ਪਤੰਗ ਸੁਰੰਗ ਸਵਾਰੇ ਪੂੜ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੂਪ ਲਿਵ ਦਨਿਆਵ ਸੀਸਨਾ ਜਾਤ ਵਿਚਾਰੇ ਏਤੇ ਭੈ ਤੋ ਕਾਹ ਪਏ ਭੂਪਤੰਤ ਕੋ ਰਾਂਗੇ ਪਾਏ ਵਧਾਰੇ ਜੀਤ ਫੈਸੈ ਜੀਤ ਫਰੈ ਸਭ ਦੇ ਦਿਸਾਨ ਕੋ ਬਾਦ ਢੋਲ ਮਿਰਦੰਗ ਨਗਾਰੇ ਗੁੰਜਤ ਗੁੜ ਗਜਾਨ ਕੇ ਸੁੰਦਰ ਹਿੰਸੇ ਹੈ ਰਾਜ ਹਜ਼ਾਰੇ ਭੂਤ ਭਿਖ ਭਵਾਨ ਕੇ ਭੂਤ ਕੌਣ ਭੂਤ ਭਿਖ ਭਵਾਨ ਕੇ ਭੂਪਤ ਕੌਣ ਗਨੈ ਨਹੀਂ ਜਾਤ ਵਿਚਾਰੇ ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨੰਤ ਕੁੰਦ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦਮਦਾਨ ਸੰਜਮ ਨੇ ਮਨੇਕ ਵਿਸੇਖੈ ਵੇਦ ਪੁਰਾਨ ਕਥੇਬ ਕਰਾਨ ਜਮੀਨ ਜਵਾਨ ਸਭਾਨ ਕੇ ਪੇਖਾ ਹੈ ਪਾਉਣ ਆਹਾਰ ਜਤੀ ਜਤ ਤਾਰ ਸਭ ਸਭਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੂਪਤ ਏ ਕਰਤੀ ਬਿਨ ਏ ਕਨਾ ਰੇਖਾ ਹੈ ਸੁਧ ਸਪਾਹ ਤੁਰੰਤ ਬਾਸ ਸਾਸਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਡ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਮਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਂ ਨਿਧਾਨ ਚਲਾਂਗੇ ਵੀਰ ਪਾਰ ਵੱਡੇ ਬਰਿਆਰ ਬਚਾਰੇ ਸਾਰ ਕੀ ਧਾਰ ਪਛਈਆ ਤੋਰ ਦੇ ਸਮਨਿੰਦ ਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗਡਾਨ ਕੋ ਤੋੜਨ ਹਾਰ ਸੁਬਾਤਨ ਚਕਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰਨਾਇਕ ਜਾਚਕ ਅਨੇਕ ਸੋ ਏਕ ਦਵਈਆ ਦਾਨਵ ਦੇਵ ਫਰਿੰਦਰ ਸਾਚਰ ਭੂਤ ਭਵਿੱਖ ਭਵਾਨ ਜਪਾਏਂਗੇ ਜੀਵ ਜਿਤੇ ਜਾਲਮੈ ਥਾਲਮੈ ਪਲ ਹੀ ਪਾਲਮੈ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾੜ ਜੈ ਤੁਨ ਪਾਪਨ ਗੇ ਬਹੁ ਪੁੰਜ ਖਪੈਂਗੇ ਸਾਧ ਸੰਪ੍ਰਸੰਨ ਫਰੈ ਜਗ ਸਤਰ ਸਵੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਨਾਤਵ ਜੰਤਰ ਰੋਗ ਕੋ ਰਾਜ ਕਰੈਂਗੇ ਕੋਟ ਸ਼ਨਾਨ ਗਜਾਤ ਗਜਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਵਿਸ਼ਨ ਸਚੀ ਪਤ

ਨਾਤ ਫਿਰੇ ਉਹਦੇ ਅਹਿਸਾਸ ਸਮੁੰਦਰਨ ਲੋਕ ਗਏ ਪ੍ਰਲੋਕ ਗਵਾਇਓ। ਬਾਸ ਕਿਉ ਵਿਖਿਆਨ ਸੋ ਬੈਠ ਗਏ ਐਸੇ ਹੀ ਐਸੇ ਸੋ ਬੈਸ ਬਿਤਾਇਓ। ਸਾਜ ਕਾਹੂ ਸੁਣ ਲਿਹੋ ਸਬੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਪਾਇਓ। ਕਾਹੂ ਲੈ ਪਾਹਨ ਪੂਜ ਧਰਿਓ ਸਿਰ ਕਾਹੂ ਲੈ ਲਿੰਗਰੇ ਲਟਕਾਇਓ। ਕਾਹੂ ਲਖੁ ਰਵਾਚੀ ਦੀ ਸ਼ਾਮਹਿ ਕਾਹੂ ਪਸ਼ਾਹ ਕੋ ਸੀਸ ਨਿਵਾਇਓ। ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ। ਕੂਰ ਕਿਰਿਆ ਉਰਜਿਓ ਸਭ ਹੀ ਜਾਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚਾਉ ਪਈ।

ਜਮਨ ਕਾਲ ਸਭ ਜਗਤ ਬਨਾਇਓ, ਦੇਵਦੈਨ ਜਸ਼ਨ ਉਪਜਾਇਓ, ਆਦੰਤ ਇੱਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਨਮਸ਼ਕਾਰ ਤਿਸੀ ਕੋ ਹਮਾਰੀ, ਸਗਲ ਪ੍ਰਜਾਜਨ ਆਪ ਸਵਾਰੀ, ਸਿਵਗਨ ਕੋ ਸਿਵਗਨ ਸੁਖ ਦੀਓ, ਸੱਤਰਨ ਕੋ ਬਲ ਮੋ ਬਦ ਕੀਓ, ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਚੀਟੀ

ਸੇਤ ਜਕੀਨੀ ਉਦਭੁਜ ਖਾਨ ਬਹੁ ਰਚਦੀਨੀ ਕਹੂੰ ਫੂਲ ਅਰਾਜਾ ਹਵ ਬੈਠਾ ਕਹੂੰ ਸਿਮਟ ਭਇਓ ਸੰਕ੍ਰਿਅ ਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦਿ ਜੁਗਾ ਸਰੂਪ ਸਿਅੰਭਵ ਅਮ੍ਰਿਛਾ ਮੇਰੀ ਤੁਮ ਕਰੋ ਸਿੱਖ ਉਭਾਰ ਅਸਿਖ ਸੰਗਰੋ ਦੁਸ਼ਟ ਜਿਤੇ ਉਠਵ ਤੁਤ ਪਾਤਾ ਸਗਲ ਮਲੇਸ਼ ਕਰੋ ਰਣਕਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੈ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਧਿਆ ਹੈ ਤਾਂ ਕਿ ਕਾਲ ਨਿਕਟ ਨੈ ਐ ਹੈ ਰੱਛਾ ਹੋਏ ਤਾਂ ਹੀ ਸਭ ਕਾਲਾ ਦੁਸ਼ਟ ਅਰਿਸ਼ਟ ਟਰੇ ਤਤਕਾਲਾ ਕਿਰਪਾ ਦੁਸ਼ਟਨ ਜਾਏ ਨੇ ਹਰ ਹਾਓ ਤਾਂ ਕਿ ਤਾਪ ਤਨਕ ਮੈਂ ਹਰ ਰਿੱਧ ਸਿੱਧ ਕਰਮੋ ਸਭ ਹੋਈ ਦੁਸ਼ਟ ਛਾ ਸ਼ਬਾਏ ਸਕੇ।

ਖੜਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੇ ਲਿਹੋ ਉਭਾਰੀ, ਸਰਬ ਠਾਵਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ, ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਰਵਿਗ ਸਗਲ ਦੇਹ ਕੋ ਹਰਤਾ, ਦੁਸ਼ਟ ਦੁਖੀਨ ਕੋ ਸ਼ੈ ਕਰਤਾ, ਸ੍ਰੀ ਅਸੁਜ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਕਾਲਾ, ਮਨ ਬਾਂਛਤ ਬਲ ਪਾਵੈ ਸੋਈ, ਦੁਖ ਨਾ ਦਸੇ ਬਿਆਪਤ ਕੋਈ ਅੜਿਲ, ਸੁਨੇ ਗੁੰਗ ਜੋ ਜਾਹੇ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ, ਦੁਖ ਦਰਦ ਭਾਵ ਨਿਗਣਾ ਤਿੰਨਰ ਕੇ ਰਹਾਇ, ਉਹ ਜੋ ਯਾਕੀ ਏਕ ਵਾਰ ਚੌਪਾਈ ਕੋ ਕਹੈ ਚੌਪਾਈ, ਸੰਬਤ ਸਤਰਹਿ ਸਹਿਸ ਪਣਜੈ, ਅਰਥ ਸਹਿਸਵਨ ਤੀਨ ਕਹਿਜੈ, ਭਾਦਰੁ ਸੁਦੀ ਅਸ਼ਟਮੀ ਰਵ ਵਾਰਾ, ਤੀਰਥ ਦਰਭ ਗ੍ਰੰਥ ਸੁਧਾਰ।

ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਨ ਗਿਆ ਮਨ ਵਸਿਆ ਬਾਜੇ ਸ਼ਬਦ ਘਨੇਰੇ ਕਾਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰਸਾਂਤ ਸੁਖ ਮਨ ਆਏ ਵਸਿਆ

ਕੀ ਕਰੇ ਕਹਾਣੀ, ਕਰੇ ਕਹਾਣੀ ਕਥ ਕੇਰੀ ਗੁਰਦੁਆਰੇ ਪਾਈਐ। ਧਨ ਮਨ ਧਨ ਸਭ ਸੌਮ ਗੁਰ ਕੋ ਹੁਕਮ ਮੰਨਿਆ ਪਾਈਐ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ, ਕਹੇ ਨਾਨਕ ਸੁਣੋ ਸੰਤੋ ਕਥਿਓ ਆਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨ ਏਦ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ। ਕੁਰਬਾਨ ਕੀਤਾ ਤੁਸੇ ਵਿੱਟੋ ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨ ਨਾ ਪਾਇਆ, ਇਹ ਮਨ ਬਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੁਝੇ ਦੇਖਦਾ ਚੱਲੇ ਨਾਹੀ ਤੇਰਾ ਨਾਲੇ, ਸਾਥ ਤੇਰਾ ਚੱਲੇ ਨਾ ਤਿਸ ਨਾਲ ਕਿਉਂ ਚਤਲਾਈਐ। ਐਸਾ ਕੰਮ ਮੂਲੇ ਨਾ ਕੀਚਾ ਜਿਤ ਅੰਤ ਪਛੋ ਤਾਈਆ ਹੈ। ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋ ਬਹਿ ਤੇਰਾ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੁਚਰਾ ਤੇਰਾ ਅੰਤ ਨਾ ਪਾਇਆ, ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣੇ। ਜੀ ਜਨ ਸਭ ਖੇਲ ਤੇਰਾ ਕਿਆ ਗੁਆਖ ਵਖਾਣੇ, ਆਖੇ ਤਾਂ ਵੇਖੇ ਸਭ ਤੂੰ ਹੈ ਜਿਨ

ਆਇਆ ਆਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ ਜੀ ਜਨ ਸਭ ਤੂੰ ਉਪਾਏ ਏਕ ਵੇਕ ਪ੍ਰਸਨ ਆਇਆ ਲਭ ਲੁਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚਲਣਾ ਲਭ ਲੁਭ ਅਹੰਕਾਰ ਤਾਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖੰਨਿਓ ਤਿੱਖੀ ਵਾਲੋ ਨਕੀਏਤ ਮਾਰਗ ਜਾਣਾ ਗੁਰਪ੍ਰਸਾਦੀ ਜਿਨੀ ਆਪ ਤਜਾ ਰਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗ ਹਉ ਜੁਗ ਨਿਰਾਲੀ ਜਿਉਂ ਤੂੰ ਚਲਾਏ ਹੈ ਤਿਵ ਚੱਲੇ ਸਵਾਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਏ ਹੈ ਤਿਵੈ ਚੱਲੇ ਜਿੰਨਾ ਮਾਰਗ ਪਾਵਹੇ ਕਰ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵਹੇ ਕਹੇ ਨਾ ਜਿਸ ਸੇ ਹਰ ਹਰ ਸਦਾ ਧਿਆਵਹੇ ਜਿਸਨੂੰ ਕਥਾ ਸੁਣਾਏ ਆਪਣੇ ਸੇ ਗੁਰਦੁਆਰੇ ਸੁਖ ਪਾਵਹੇ ਕਹੇ ਨਾ ਨੂੰ ਸੱਚੇ ਸਾਹਿਬ ਜੋ ਭਾਵੇ ਤਿਵੇ ਚਲਾਵਹੇ ਇਹ ਸੁਹਿਲਾ ਸ਼ਬਦ ਸੁਭਾਵਾ ਸ਼ਬਦੋ ਸੁਭਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹੋ ਤਿੰਨ ਕਹਿ ਮਨ ਵਸਿਆ ਜਿਨ ਧਰੂ ਲਿਖਿਆ ਆਇਆ ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿੰਨ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵੇ ਧੋਏ ਸੇ ਜਨਾ ਜਿਨੀ ਹਰ ਧਿਆਇਆ ਹਰ ਧਿਆਇਆ ਪਵੇ ਤੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਗੁਰਮ ਸਹਿਤ ਸਿਉ ਪਵਿੱਤ ਸੰਗਤ ਸਬਾਈਆ ਕਹਿਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਊਪ ਜਾਏ ਬਿਨ ਸਹਿਜੈ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸੈ ਜਿਉ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਵੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ ਇਹ ਸਹਿਸਾ ਇਹ ਵਜਾਏ ਜਿਉ ਮੈਲੇ ਬਾਹਰੋਂ ਨਿਰਮਲ ਜਿਉ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ ਇਹ ਤਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ ਬੇਸਾਰਿਆ ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾਹੀ ਫਿਰੇ ਜੋ ਬੇਤਾਲਿਆ ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਨ ਜਾਰੇ ਕਹੇ ਨਾਨਕ ਜਨਮਾ ਨਿਰਮਲ ਸਦਾ ਰਹੇ ਗੁਰੂ ਨਾਲੇ ਜੇ ਕੋ ਸੇ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸੇ ਕੋਈ ਜੀਓ ਰਾਹੇ ਗੁਰੂ ਨਾਲੇ ਗੁਰ ਕੇ ਜਨ ਹਿਰਦਾਏ ਤੇ ਆਏ ਅੰਤਰ ਆਤਮਾ ਸਮਾਲੇ ਆਪ ਛੱਡ ਸਦਾ ਰਹੇ ਪਰਨੇ ਗੁਰ ਬਿਨਾ ਵਰਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਮੈਨੂੰ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਥਾਂ ਕੋਈ ਪੁੱਛੋ ਵਿਵੇਕੀਆਂ ਜਾਏ ਅਨੇਕ ਜੋਨੀ ਭਰਮੇ ਆਵੇ ਮੈਨੂੰ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ ਮੈਨੂੰ ਸਤਿਗੁਰ ਮੁਕਤ ਨਾ ਪਾਏ ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਰਬਾਣੀ ਜਨਗੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਰ ਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨਾ ਜਾਣੀ ਚਿੱਤ ਜਿਨ ਕਾ ਹਿਰ ਲਇਆ ਮਾਇਆ ਬੋਲਣ ਪਏ ਰਵਾਣੀ ਕਹੇ ਨਾਨਕ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚੇ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਸੁਣਦੇ ਬਜਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਖਤ ਆਪ ਪਾਏ ਕਹਿ ਕਰਤਾ ਆਪੇ ਹੁਕਮਰਤਾਏ ਹੁਕਮਰਤਾਏ ਆਪ ਵੇਖੈ ਗੁਰਮੁਖ ਕਿਸੇ ਬਜਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਲਿਵਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋਂ ਤਤੈ ਸਾਰ ਨਾ ਜਾਣੀ ਤੇ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰੂ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਅੰਦਰ ਹਰ ਲਿਵ ਲਾਗੇ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਧਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨ ਹਉ ਕਿਉਂ ਵਿਸਾਰੀਐ ਏਵਣ ਦਾਤਾ ਜੇ ਅਗਰ ਮੈਂ ਆਹਾਰ ਪਹੁੰਚਾਵੇ ਉਸ ਨੂੰ ਕਿਹੋ ਪੁਹ ਨਾ ਸਕੀ ਜਿਸ ਨੂੰ ਆਪਣੀ ਲਿਵਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਕੇਵਲ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਧਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਅਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਿਵਾਰ ਭਰਾ ਪਾਇਆ ਲਿਵ ਛੁੜਕੀ ਲਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰਾਏ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਨਿਵਚੇ ਮਾਇਆ ਪਾਇਆ ਹਰ ਆਪ ਅਮਲਕ ਹੈ ਮੁੱਲ ਨਾ ਪਾਇਆ ਜਾਏ
ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹੇ ਲੋਕ ਮਿਲਣਾ ਹੈ। ਐਸਾ ਸਤਿਗੁਰੂ ਜੇ ਮਿਲੈ ਇਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹੈ।

ਹਰ ਅਨਿਤ ਜਪਿਆ ਜੀਓ ਲਾਹਾ ਖਟਿਓ ਦਿਹਾੜੀ। ਇਹੋ ਤਨ ਤੇ ਨਾ ਮਿਲਿਆ ਜਨ ਹਰ ਆਪੇ ਭਾਣਾ, ਕਹੇ ਨਾਨਕ ਰਾਸ ਮੇਰੀ ਮਨ ਹੋਆ ਵੰਜਾਰਾ। ਇਹ ਰਸਨਾ ਤੂੰ ਅੰਮ੍ਰਿਤ ਸਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਿਥੈ, ਜਿਚਰ ਹਰਸ ਪੱਲੇ ਨਾ ਪਾਏ। ਹਰਸ ਪਾਏ ਪੱਲੇ ਪੀਏ ਹਰਸ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹ ਹਰਸ ਕਰਮੀ ਪਾਈਐ, ਸਤਿਗੁਰ ਮਿਲਿਆ ਜਿਸ ਆਏ, ਕਹੇ ਨਾਨਕ ਹੋਰ ਆਨ ਰਸਾ ਵੀਸਰੇ, ਜਾਂ ਹਰ ਵਸੈ ਮਨ ਆਏ। ਇਹ ਸਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ, ਤਾਂ ਤੂੰ ਜਗ ਮੈਂ ਆਇਆ। ਹਰ ਜੋਤ ਰੱਖੀ ਤੁਧ ਵਿੱਚ, ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਉਪਾਏ ਜਗ ਦਿਖਾਇਆ। ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਪਿਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ। ਹਰ ਗਾਓ ਮੰਗਲ ਸਖੀਏ ਸੋਗ ਦੁੱਖ ਨਾ ਵਿਆਪੇ, ਗੁਰਚਰਨ ਰਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ। ਅਨੰਤ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਰਸ ਭੋਗੋ

ਜਿਨ ਹਰ ਤੇਰਾ ਰਚਨ ਰਚਾ ਸੋ ਹਰ ਮਨ ਨਾ ਵਸਾਇਆ। ਗੁਰਪ੍ਰਸਾਦੀ ਹਰ ਮਨ ਮਸਿਆ ਪੂਰਬ ਲਿਖਿਆ ਪਾਇਆ। ਕਹਿ ਨਾਨਕੇ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ। ਇਹ ਨੇਤਰੋ ਮੇਰੇ ਹਰ ਤੁਮੈ ਜੋ ਧਰੀ ਹਰ ਬਿਨਾ ਵਰਨਾ ਦੇਖੋ ਕੋਈ, ਹਰ ਬਿਨਾ ਵਰਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹ ਵੀ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ। ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਇਹ ਸਰਵਣ ਹੋ ਮੇਰੇ ਹਾਓ ਸੱਚੇ ਸੁਣਨ ਅਣੈ ਨੂੰ ਪਠਾਏ, ਸੱਚੇ ਸੁਣਨ ਅਣੈ ਨੂੰ ਪਠਾਏ। ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ, ਰਸਨਾ ਰਸ ਮਾਣੀ ਸੱਚ ਅਲੱਖ ਵਿਡਾਣੀ ਤਾਕੀਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਹੈ ਸੁਣਨੈ ਅਨੋ ਪਠਾਏ ਹਰ।

ਵਾਜਾ ਪਵਨ ਵਜਾਇਆ। ਇਹ ਸਾਚਾ ਸੁਹਿਲਾ ਸਾਚੇ ਘਰ ਗਾਵੋ, ਗਾਵ ਤਾਂ ਸੁਹਿਲਾ ਘਰ ਸਾਚੇ, ਜਿਥਾ ਸਦਾ ਸੱਚ ਧਿਆਵਹਿ, ਸਚੋ ਧਿਆਵੇ ਜਾਤ ਭਾਵਹਿ, ਗੁਰਮੁਖ ਜਿਨਾ ਬੁਝਾਵਹਿ। ਇਹ ਸਤ ਸਭਨਾ ਕਾ ਖਸਮ ਹੈ, ਜਿਸ ਬਖਸ਼ੇ ਸੋ ਜਨ ਪਾਵਹਿ, ਕਹੇ ਨਾਨਕ ਸਤ ਸੁਹਿਲਾ ਸੱਚੇ ਘਰ ਗਾਵਹਿ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ।

दर्शन प्रसियाए गुरु के जन्म मरण दुख जाए सतनाम।

ਸਤ ਗੁਰ ਪ੍ਰਸਾਦ ਮੇਰਾ ਹੀ ਅਰੈ ਰਤਨ ਨਾਮ ਹਰ ਬਸਿਆ ਗੁਰ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਜੁੜ ਬੈਠੀ ਸਾਧ ਸੰਗਤ ਜੀ ਵਿਭਾਗੀ ਆਪ ਜੀ ਅੰਮ੍ਰਿਤ ਵੇਲੇ ਦੀਵਾਨਾ ਚਾਹ ਜੀ ਨੇ ਪਾਰੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਨੇ ਕਿਰਪਾ ਕੀਤੀ ਗੁਰੂ ਮਹਾਰਾਜ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਹੀ ਸੰਗਤਾਂ ਵੱਲੋਂ ਨਾਮ ਜਪਿਆ ਗਿਆ ਉਪਰੰਤ ਗੁਰੂ ਮਹਾਰਾਜ ਸੁਣੇ ਤਖਤਾਂ ਦੇ ਵਿਰਾਜ ਦਰਸ਼ਨ ਦਾਰੇ ਪਿੱਤਰ ਹੁਕਮ ਬਖਸ਼ ਕੀਤੇ ਸਨ ਉਪਰੰਤ ਗੁਰੂ ਮਹਾਰਾਜ ਦੇ ਹਜ਼ੂਰ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬਾਂ ਦੇ ਨਿਰਤਨੇਮ ਪਿੱਤਰ ਹੁਕਮ ਸਰਵਣ ਕੀਤੇ ਹਨ ਆਉਣ ਸ੍ਰੀ ਆਸਾ ਕੇ ਵਾਰ ਦੇ ਸ਼ਬਦ ਕੀਰਤਨ ਭਾਈ ਜਸਪਾਲ ਸਿੰਘ ਜੀ ਸ੍ਰੀ ਪਾਉਂਟਾ ਸਾਹਿਬ ਜੀ ਵਾਲਿਆਂ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ ਉਹਨਾਂ ਪਾਸੋਂ ਬਿਆਸ ਕਾ ਸਰਵਣ ਕਰੋ ਜੀ ਆਉਣ ਵਾਲੇ ਐਤਵਾਰ ਦੀਵਾਨ ਸੰਤਾਂ ਮਹਾਂਪੁਰਸ਼ਾਂ ਦੀ ਯਾਦਾਂ ਵਿੱਚ ਐਤਵਾਰ ਦੀਵਾਨ ਸਾਜਰੇ ਹਨ ਹਾਜ਼ਰੀਆਂ ਭਰਨੀਆਂ ਜੀ

ਗੁਰੂ ਪਿਆਰੀ ਸਾਹਿਬ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਜੀ ਦੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮਾਊਂਟ ਤੋਂ ਸਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਜਸਪਾਲ ਸਿੰਘ ਜੀ, ਸ੍ਰੀ ਪੌੜਾ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ਣ ਮੁੱਖ ਵਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਮੇਲ ਸਿੰਘ ਜੀ ਦਮਦਮੀ ਟਕਸਾਲ ਵਾਲੇ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਵੀਕੈਂਡ ਦੇ ਪ੍ਰੋਗਰਾਮ ਪਰਿਵਾਰ ਵੱਲੋਂ, ਸੰਗਤਾਂ ਵੱਲੋਂ, ਸੰਤ ਬਾਬਾ ਅਜੀਤ ਸਿੰਘ ਜੀ ਹਿੰਸਾਲੀ ਵਾਲੇ, ਉਹਨਾਂ ਮਹਾਂਪੁਰਖਾਂ ਦਾ ਜਨਮ ਦਿਹਾੜਾ ਮਨਾਉਂਦਿਆਂ ਹੋਇਆ ਸ੍ਰੀ ਅਖੰਡ ਪਾਠ ਸਾਹਿਬ ਕਰਵਾਏ ਜਾ ਰਹੇ ਹਨ। ਸ਼ੁੱਕਰਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ। ਸੋ ਆਪ ਸੰਗਤਾਂ ਨੂੰ ਬੇਨਤੀ ਹੈ ਆਪ ਜੀਆਂ ਨੇ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰੂ ਸਵਾਰੀ ਸੰਗਤ ਜੀ, ਸਾਰੇ ਮਾਈ ਭਾਈ ਗੁਰਸਿੱਖ ਰਲ ਮਿਲ ਕੇ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਿਤ ਪਾਵਨ ਦਇਆ ਸਿੰਧ।

ਪਵਿੱਤਰ ਸਿੱਖ ਮੀਡੀਅਮ ਰਾਹੀਂ ਗੁਰੂ ਕੀ ਬਾਣੀ ਦਾ ਆਨੰਦ ਪ੍ਰਾਪਤ ਕਰਨ ਵਾਲੇ ਵੀ ਗੁਰਸਿੱਖ ਵੱਡਿਆਂ ਭਾਗਾਂ ਵਾਲੇ ਨੇ, ਹੋਰ ਕਿਰਪਾ ਵਾਲੇ ਗੁਰਸਿੱਖ ਨੇ ਜਿਹੜੇ ਸਾਹਿਬਾਂ ਦੇ ਪਾਵਨ ਦਰਬਾਰ ਦੀਆਂ ਰੋਜ਼ਾਨਾ ਹਾਜ਼ਰੀਆਂ ਭਰਦੇ ਨੇ। ਸਿੱਖੀ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਹਮੇਸ਼ਾ ਗੁਰੂ ਨਾਲ ਜੁੜੇ ਰਹਿਣਾ। ਧਰਤੀ ਪੈਰਾਂ ਹੇਠ ਹੈ, ਧਰਤੀ ਹੇਠ ਵਸੰਦਾ ਪਾਣੀ, ਪਾਣੀ ਚੱਲੈ ਨੀਵਾਣ ਨੂੰ, ਨਿਰਮਲ ਸੀਤਲ ਸੁੱਧ ਪਰਾਣੀ, ਬਹੁ ਰੰਗੀ ਇੱਕ ਰੰਗ ਹੋਏ, ਸਭਨਾ ਅੰਦਰ ਇੱਕੋ ਜਾਣੀ, ਤੱਤਾ ਹੋਵੇ ਧੁੱਪ ਵਿੱਚ, ਛਾਵੇਂ ਠੰਡਾ ਵਰਤੀ ਹਾਣੀ, ਤਪ ਦਾ ਪਰ ਉਪਕਾਰ ਨੂੰ ਅਗਨ ਬੁਝਾਏ, ਤਪ ਦੀ ਠੰਡਾ ਹੋਵੇ ਬਿਲਮ ਨ ਜਾਣੀ, ਗੁਰਸਿੱਖੀ ਦੀ ਇਹ ਨਿਸ਼ਾਨੀ। ਗੁਰਸਿੱਖਾਂ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ ਅੰਦਰ ਨਿਮਰਤਾ, ਬਾਣੀ ਨਾਲ ਜੁੜੇ ਰਹਿਣਾ, ਸੁਰਤ ਵਿੱਚ ਗੁਰੂ ਜੀ ਦੇ ਜਾਪ ਨੂੰ ਜਪਦੇ ਰਹਿਣਾ, ਲੰਗਰਾਂ ਦੇ ਵਿੱਚ ਅੰਨ ਜਲ ਤਿਆਰ ਕਰਨ ਦੀ ਸੇਵਾ ਗੁਰਸਿੱਖਾਂ ਨੇ ਕਰਦੇ ਰਹਿਣਾ, ਭੈਣਾਂ ਨੇ ਵੀਰਾਂ ਨੇ ਲੰਗਰ ਬਣਾਉਣ ਦੀ, ਲੰਗਰ ਛਕਾਉਣ ਦੀ, ਲੰਗਰ ਵਰਤਾਉਣ ਦੀ, ਹੋਰ ਗੁਰੂ ਘਰ ਵਿੱਚ ਬੇਅੰਤ ਬੇਅੰਤ ਸੇਵਾਵਾਂ ਹੁੰਦੀਆਂ ਨੇ, ਉਹ ਸਾਰੀਆਂ ਨਿਭਾ ਕੇ ਤੇ ਅੰਦਰ ਗਰੀਬੀ ਰੱਖਣੀ। ਹਉ ਤਿਸ ਘੋਲ ਘੁਮਾਇਆ ਗੁਰਮਤਿ ਹਿਰਦੈ, ਗਰੀਬੀ ਆਵੇ ਫਿਰ ਇੱਥੋਂ ਤੱਕ ਸਹਿਜੇ ਸਹਿਜੇ ਸੋ ਗੁਰਸਿੱਖ ਪਹੁੰਚ ਜਾਂਦਾ, ਸਾਰੀਆਂ ਕਾਮਨਾਵਾਂ ਮਿਟ ਜਾਂਦੀਆਂ ਨੇ, ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ। ਤੇ ਜਦੋਂ ਮੇਰੇ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਫਿਰ ਸਤਿਗੁਰੂ ਮਹਾਰਾਜ, ਜਿਵੇਂ ਅੱਜ ਦਾ ਮੁੱਖ ਵਾਕ ਸਾਹਿਬਾਂ ਨੇ ਬਖਸ਼ਿਆ ਹੈ, ਅੰਦਰ ਨਾਮ ਦਾ ਕਿਣਕਾ ਪ੍ਰਾਪਤ ਹੋ ਜਾਂਦਾ। ਗੁਰੂ ਖਾਲਸਾ ਸਾਧ ਸੰਗਤ ਜੀ, ਅੰਮ੍ਰਿਤ ਵੇਲੇ ਆਦਿ ਗੁਰੂ ਗ੍ਰੰਥ ਸਾਹਿਬ ਜੀ ਨੇ ਖੁੱਲ੍ਹੇ ਦੀਦਾਰੇ ਬਖਸ਼ਿਸ਼ ਕੀਤੇ ਨੇ ਅਤੇ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ ਜੀ। ਅੱਜ ਦੇ ਅੰਮ੍ਰਿਤ ਬਚਨ ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 696 ਤੇ ਬਿਲਕੁਲ ਉੱਪਰ ਗੁਰੂ ਕਾ ਸ਼ਬਦ ਸੁਭਾਈਮਾਨ ਹੈ। ਜਿਸ ਵੇਲੇ ਜੈਤ ਸਰੀ ਰਾਗ ਆਰੰਭਤਾ ਹੁੰਦੀ ਹੈ ਤਾਂ ਪਹਿਲਾ ਹੀ ਸ਼ਬਦ ਹੈ ਅੱਜ ਦਾ ਮੁੱਖ ਵਾਕ ਦਰਗਾਹੀ ਫੁਰਮਾਨ, ਔਰ

ਕਹਾਵੈ। ਭੱਟ ਸਾਹਿਬਾਨਾਂ ਨੇ ਇੱਕੋ ਹੀ ਅਰਦਾਸ ਕੀਤੀ ਹੈ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਡੀ ਇੱਕੋ ਹੀ ਅਰਦਾਸ ਹੈ ਤੁਹਾਡੇ ਚਰਨਾਂ ਵਿੱਚ ਸੋਢੀ ਸੁਲਤਾਨ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ, ਜੇ ਸਤਿਗੁਰ ਸਿਮਰੰਤ ਨੈਣ ਕੇ ਤਿਮਰ ਮਿਟੈ ਖਿਨ, ਜੇ ਸਤਿਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ, ਜੇ ਸਤਿਗੁਰ ਸਿਮਰੰਥ ਜੀ ਕੀ ਤਪਤ ਮਿਟਾਵੈ, ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਾਵ ਨਿੱਧ ਪਾਵੈ, ਜੇ ਸਤਿਗੁਰ ਸਿਮਰੰਥ ਰਿੱਧ ਸਿੱਧ ਨਾਵ ਨਿੱਧ ਪਾਵੈ, ਸੋਈ ਰਾਮਦਾਸ ਗੁਰ ਬਲ ਭੰਗ। ਮਿਲ ਸੰਗਤ ਧੰਨ ਧੰਨ ਕਰੋ, ਬਲ ਭੱਟ ਜੀ ਕਹਿੰਦੇ ਸੰਗਤ

ਸਿਮਰੋ ਨਰੋ। ਹੇ ਭਾਈ, ਉਸ ਗੁਰੂ ਨੂੰ ਸੰਗਤ ਵਿੱਚ ਬੈਠ ਕੇ ਯਾਦ ਕਰੋ ਤਾਂ ਗੁਰੂ ਦੀ ਪ੍ਰਾਪਤੀ ਹੋ ਜਾਵੇਗੀ। ਧੰਨ ਗੁਰੂ ਰਾਮਦਾਸ ਜੀ, ਕਿਰਪਾਲੂ ਦਾ ਤਾਰ ਜੀ ਨੇ ਕਿਰਪਾ ਕੀਤੀ ਹੈ, ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਪਾ ਲਈਏ। ਜੈ ਤਸਰੀ ਮਹੱਲਾ ਚੌਥਾ, ਘਰ ਪਹਿਲਾ ਚੌਪਦੇ। ਸੋਢੀ ਸੁਲਤਾਨ ਗੁਰੂ ਰਾਮਦਾਸ ਜੀ ਦੀ ਅਪਾਰ ਕਿਰਪਾ ਵਰਤ ਰਹੀ ਹੈ। ਘਰ ਪਹਿਲਾ, ਪਹਿਲੀ ਸੁਰਤਾਲ ਦੇ ਵਿੱਚ ਸ਼ਬਦ ਉਚਾਰਨ ਦੀ ਸਾਹਿਬਾਂ ਨੇ ਹਦਾਇਤ ਕੀਤੀ ਹੈ। ਚਾਰ ਪਦਿਆਂ ਵਾਲਾ ਸ਼ਬਦ ਹੈ।

ਕਿਵੇਂ ਵਸਿਆ ਹੈ, ਕਿਵੇਂ ਕਿਰਪਾ ਹੋਈ ਹੈ। ਤਾਂ ਗੁਰੂ ਰਾਮ ਪਹਿਲਾ ਅਰਥ ਕਰੀਏ। ਗੁਰੂ ਰਾਮਦਾਸ ਕਿਰਪਾਲੂ ਦਾ ਤਾਰ ਜੀ ਕਹਿੰਦੇ, ਪੂਰਿਆਂ ਗੁਰਾਂ ਦਾ ਮੇਰੇ ਸਿਰ ਉੱਤੇ ਹੱਥ ਆ ਗਿਆ। ਤਾਂ ਗੁਰੂ ਰਾਮਦਾਸ ਮਹਾਰਾਜ ਜੀ ਨੇ ਮੇਰੇ ਸਾਹਿਬਾਂ ਦੇ ਚਰਨਾਂ ਚ ਬਿਣੇ ਵੀ ਇਹੀ ਕੀਤੀ ਹੈ, ਹਰ ਕੇ ਜਨ ਸਤਿਗੁਰ ਸਤ ਪੁਰਖ ਹਾਂ ਬਿਣੋ ਕਰੋ ਗੁਰਪਾਸ, ਮੈਂ ਸੇਵਕ ਹਾਂ ਸੇਵਕ, ਤੁਸੀਂ ਜੁਗੋ ਜੁਗ ਅਟਲ। ਗਰੀਬ ਨਿਵਾਜ ਹਾਂ ਦਾਸ, ਬਿਣੋ ਕਰੋ ਗੁਰਪਾਸ, ਤੁਹਾਡੇ ਚਰਨਾਂ ਚ ਮੇਰੀ ਅਰਦਾਸ ਹੈ, ਬੇਨਤੀ ਹੈ, ਜੋਦੜੀ ਹੈ।

ਕਿਉਂ ਮੰਗਿਆ ਹੈ? ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ, ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ। ਗੁਰੂ ਦੀ ਮਤ ਦੁਆਰੇ ਮਿਲਿਆ ਹੋਇਆ ਗੁਰੂ ਤੋਂ ਨਾਮ, ਗੁਰਮੰਤਰ ਹੈ, ਮੂਲ ਮੰਤਰ ਹੈ, ਮਾਲਾ ਮੰਤਰ ਹੈ, ਬਾਣੀ ਵੀ ਨਾਮ ਹੈ। ਇਹ ਗੁਰਮਤ ਦੁਆਰੇ ਗੁਰੂ ਤੋਂ ਮਿਲਿਆ ਹੋਇਆ ਨਾਮ, ਮੇਰਾ ਪ੍ਰਾਣ ਸਿਖਾਈ। ਵਾਹਿਗੁਰੂ ਵਾਹਿਗੁਰੂ, ਮੇਰੇ ਪ੍ਰਾਣਾਂ ਦਾ ਆਸਰਾ ਹੀ ਨਾਮ ਹੈ। ਨਾਮ ਕਰਕੇ ਮੇਰੇ ਬਾਡੀ ਵਿੱਚ, ਸਰੀਰ ਵਿੱਚ ਪ੍ਰਾਣ ਚੱਲ ਰਹੇ ਨੇ। ਨਾਮ ਤੋਂ ਬਿਨਾਂ ਤਾਂ ਮੇਰਾ ਜੀਵਨ ਹੀ ਅਧੂਰਾ ਹੁੰਦਾ। ਜਿਵੇਂ ਧੰਨ ਗੁਰੂ ਨਾਨਕ ਦੇ ਮਹਾਰਾਜ ਦੇ ਅੰਮ੍ਰਿਤ ਵਚਨ, ਆਖਾਂ ਜੀਵਾ ਵਿਸਰੈ ਮਰ ਜਾਓ, ਨਾਮ ਵਿਸਰਦਾ ਮੇਰਾ ਤਾਂ ਮਰਨਾ ਹੋ ਜਾਂਦਾ ਹੈ। ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਇਹ ਮੇਰੇ ਜੀਵਨ ਦੀ ਰੋਹ ਰੀਤੀ ਬਣ ਜਾਵੇ, ਮੇਰਾ ਤਾਂ ਜੀਵਨ ਹੀ ਨਾਮ ਬਣ ਜਾਵੇ। ਦੁਨੀਆਂ ਦੇ ਵਿੱਚ ਰਤਨਾਂ ਨੂੰ, ਹੀਰਿਆਂ ਨੂੰ, ਮੂੰਗੀਆਂ ਨੂੰ ਬਹੁਤ ਬਹੁਤ ਕੀਮਤੀ ਮੰਨਿਆ ਹੈ। ਅੱਜ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਆ, ਮੇਰਾ ਹੀਰਾ ਰਤਨ ਨਾਮ ਹਰ ਵਸਿਆ। ਜਗਿਆਸੂ ਨੇ ਬੇਨਤੀ ਕਰਨੀ, ਗਰੀਬ ਨਿਵਾਜ, ਨਾਮ ਉਦੋਂ ਵਸੇਗਾ ਜਦੋਂ ਤੁਹਾਡੀ ਕਿਰਪਾ ਰਹਿਮਤ ਹੋਵੇਗੀ ਤੇ ਸਿੱਖ ਆ ਕੇ ਨਾਮ ਦੀ ਦਾਤ ਮੰਗੇਗਾ। ਮੈਂ ਰਤਨ ਦੀ ਬਾਤ ਪਾ ਰਿਹਾ ਸੀ, ਨਾਮ ਰਤਨ ਹੈ, ਬਾਣੀ ਰਤਨ ਹੈ, ਵੈਰਾਗ ਰਤਨ ਹੈ, ਗਿਆਨ ਰਤਨ ਹੈ, ਪ੍ਰੇਮ ਰਤਨ ਹੈ। ਤਾਂ ਜਿਹੜੀ ਦੁਰਲੱਭ ਦੇਹੀ ਦੀ ਦਾਤ ਪ੍ਰਾਪਤ ਹੋਈ ਇਹ ਵੀ ਰਤਨ ਹੈ। ਕਿਉਂ? ਇਹ ਰਤਨ ਦਾਸ ਨੇ ਬੋਲਣ ਦਾ ਯਤਨ ਕੀਤਾ ਹੈ। ਬਾਹਰਲੇ ਰਤਨਾਂ, ਹੀਰਿਆਂ, ਮੂੰਗੀਆਂ ਦਾ ਤਾਂ ਮੁੱਲ ਪੈਂਦਾ ਵੇਖਿਆ ਜੇ ਤੁਸੀਂ, ਪਰ ਵੈਰਾਗ ਦਾ ਮੁੱਲ ਪੈਂਦਾ ਵੇਖਿਆ ਜੇ? ਦੁਰਲੱਭ ਦੇਹੀ ਦੀ ਦਾਤ ਪ੍ਰਾਪਤ ਹੈ, ਰਤਨੇ ਦਾ ਮੁੱਲ ਪੈਂਦਾ ਕਿਸੇ ਨੇ ਵੇਖਿਆ? ਨਾਮ ਦਾ ਰਤਨ ਮੁੱਲ ਪੈਂਦਾ ਕਿਸੇ ਨੇ ਵੇਖਿਆ? ਇਹ ਬਾਤ ਤਾਂ ਸਾਹਿਬਾਂ ਨੇ, ਕਬੀਰ ਸਾਹਿਬ ਜੀ ਨੇ ਕਹੀ ਸੀ। ਕੋਈ ਰਾਜਾ ਕਬੀਰ ਸਾਹਿਬ ਜੀ ਕੋਲ ਸੋਹਣੇ ਹੀਰਿਆਂ ਦਾ, ਰਤਨਾਂ ਦਾ ਥਾਲ ਭਰ ਕੇ ਲਾਇਆ, ਕਹਿਣ ਲੱਗੇ ਵੀ ਸੱਜਣਾ ਇਹ ਕੀ ਹੈ? ਭਗਤ ਸਾਹਿਬ ਜੀ, ਤੁਹਾਡੀ ਮਹਿਮਾ ਬੜੀ ਸੁਣੀ ਹੈ, ਤੁਹਾਡੇ ਕੋਲ ਨਾਮ ਵਿਕਦਾ ਹੈ? ਕਹਿੰਦੇ ਹਾਂ। ਕਹਿਣ ਲੱਗੇ ਫਿਰ ਇਉਂ ਕਰੋ ਵੀ ਆ ਮੇਥੋਂ ਹੀਰ

ਭਾਈ ਇਹਦੇ ਨਾਲ ਤੋਲ ਕੇ ਨਹੀਂ ਮਿਲਣਾ, ਵੀ ਇਹਦੇ ਵੱਟੇ ਕਿਧਰੇ ਤੈਨੂੰ ਨਾ ਮਿਲ ਜਾਵੇ। ਤਾਂ ਬੇਨਤੀ ਕੀਤੀ ਹੈ ਮਿਲਣਾ ਕਿਵੇਂ ਹੈ, ਤਾਂ ਅਗਲਾ ਫਿਰ ਜਵਾਬ ਦਿੱਤਾ ਮਨ ਦੇ। ਇੱਥੇ ਮਨ ਦੇਣਾ ਪੈਂਦਾ, ਮਨ ਦੇ ਰਾਮ ਲੀਓ ਹੈ ਮੋਲ, ਮਨ ਦੇ ਕੇ ਤੇ ਫਿਰ ਨਾਮ ਮਿਲਦਾ, ਐਸਾ ਨਾਮ ਰਤਨ ਹੈ। ਭਗਤ ਸਾਹਿਬ ਜੀ ਦੇ ਅੰਮ੍ਰਿਤ ਵਾਚਨ ਨੇ ਐਸਾ ਨਾਮ ਰਤਨ ਨਿਰਮੋਲਕ, ਬੜੇ ਪਿਆਰੇ ਬੋਲ ਨੇ ਨਿਰਮੋਲਕ। ਨਾਮ ਰਤਨ ਦਾ ਮੁੱਲ ਨਹੀਂ ਹੈ, ਦੁਨੀਆਂ ਦੇ ਪਦਾਰਥਾਂ ਦਾ ਮੁੱਲ ਜੇ ਇਹੋ ਜਿਹਾ ਨਾਮ ਰਤਨ ਹੈ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪੈ ਛੁਪਾਇਆ। ਨਾਮ ਰਤਨ ਕਿਹਦੇ ਹਿਰਦੇ ਵਿੱਚ ਵਸ ਗਿਆ, ਛੁਪਿਆ ਛੁਪਦਾ ਨਹੀਂ ਹੈ, ਪ੍ਰਗਟ ਹੋ ਜਾਂਦਾ ਹੈ, ਪ੍ਰਗਟ ਹੋ ਜਾਂਦਾ ਹੈ, ਛਪੈ ਨਾ ਛਪੈ ਛੁਪਾਇਆ। ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਅਨਕ ਜਤਨ ਕਰ ਹਿਰਦੈ ਰਾਖਿਆ, ਰਤਨ ਨਾ ਛਪਾਇ ਛੁਪਾਇਆ। ਹਰ ਗੁਣ ਕਹਿਤੇ ਕਹਿਣ ਨਾ ਜਾਈ, ਜੈਸੇ ਗੂੰਗੇ ਕੀ ਮਠਿਆਈ। ਇਹ ਨਾਮ ਦਾ ਰਤਨ ਐਸਾ ਹੈ। ਸਾਹਿਬਾਂ ਦਾ ਇੱਕ ਬੋਲ ਤੁਸਾਂ ਨੇ ਅੰਮ੍ਰਿਤ ਵੇਲੇ ਜ਼ਰੂਰ ਪੜਿਆ ਜੇ, ਗੁਰ ਕਾ ਸ਼ਬਦ ਰਤਨ ਹੈ, ਜਿਹਦੇ ਵਿੱਚ ਹੀਰੇ ਵੀ ਜੜੇ ਨੇ, ਮੂੰਗੇ ਵੀ ਜੜੇ ਨੇ, ਪ੍ਰੇਮ ਰੂਪੀ ਗਿਆਨ ਰੂਪੀ ਹੀਰੇ ਜੜੇ ਨੇ, ਸ਼ਰਧਾ ਰੂਪੀ ਮਣੀਆਂ ਜੜੀਆਂ ਹੋਈਆਂ ਨੇ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਸ਼ਬਦ ਰਤਨ ਜਿੱਤ ਮਨ ਲਾਗਾ, ਇਹੋ ਹੋਆ ਸਮਾਓ। ਸ਼ਬਦ ਸੇਤੀ ਮਨ ਮਿਲਿਆ, ਸੱਚਾ ਲਾਇਆ ਭਾਓ, ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ। ਗੁਰ ਕਾ ਸ਼ਬਦ ਰਤਨ ਹੈ, ਹੀਰੇ ਜਿੱਤ ਜੜਾਓ, ਆਪਣੇ ਹਿਰਦੇ ਵਿੱਚ ਜੜ ਲੈਣਾ ਕਰ ਇਸ ਨਾਮ ਰਤਨ, ਭਾਵ ਤੇਰੇ ਹਿਰਦੇ ਦੇ ਵਿੱਚ ਗੁਰੂ ਗੁਰੂ ਦਾ ਵਾਸਾ ਹੋ ਜਾਵੇ। ਐਸਾ ਨਾਮ ਰਤਨ ਨਿਰਮੋਲਕ ਹੈ। ਨਾਵੇਂ ਪਾਤਸ਼ਾਹ ਤਿਲਕ ਜੰਜੂ ਰਾਖਾ ਪ੍ਰਭ ਤਾਕਾ, ਕਿਨੋ ਬੜੋ ਕਲੂ ਮੈਂ ਸਾਕਾ, ਸਾਧਨ ਹੇਤ ਇਤੀ ਜਨ ਕਰੀ, ਸੀਸ ਦੀਆ ਪਾਰ ਸੀਨਾ ਉਚਰੀ। ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਵੀ ਆਹ ਜਿਹੜੀ ਦੁਰਲੱਭ ਦੇਹ ਦੀ ਦਾਤ ਪ੍ਰਾਪਤ ਹੋਈ ਹੈ, ਇਹ ਰਤਨ ਹੈ ਰਤਨ। ਸਾਹਿਬਾਂ ਦੇ ਅੰਮ੍ਰਿਤ ਬਚਨ ਨੇ ਮਨ ਰੇ ਕਹਾਂ ਭਇਓ ਤੇ ਬਹੁਰਾ, ਐਨਸ ਔਧ ਘਟੈ ਨਹੀਂ ਜਾਣੈ ਭਇਓ ਲੋਭ ਸੰਗ ਹੋਰਾ, ਜੋ ਤਨ ਤੇ ਆਪਣੋ ਕਰ ਮਾਨਿਓ ਅਰ ਸੁੰਦਰ ਗ੍ਰਹਿ ਨਾਰੀ, ਇਨ ਮੈਂ ਕਛ ਤੇਰੋ ਰੇ ਨਾਇਣ ਦੇਖੋ ਸੋਚ ਵਿਚਾਰੀ, ਰਤਨ ਜਨਮ ਆਪਣੋ ਤੇ ਹਾਰਿਓ ਗੋਬਿੰਦ ਗਤ ਨਹੀਂ ਜਾਨੀ, ਨਿਮਖ ਨ ਲੀਨ ਭਇਓ ਚਰਨਨ ਸਿਉ ਬਿਰਥਾ ਔਧ ਸਰਾਨੀ। ਰਤਨ ਜਨਮ ਆਪਣੋ ਤੇ ਹਾਰਿਓ, ਗਰੀਬ ਨਿਵਾਜ ਜੀ ਕਹਿੰਦੇ ਜਨਮ ਜਿਹੜਾ ਰਤਨ ਹੈ ਇਹਨੂੰ ਗਵਾ ਕੇ ਨਾ ਜਾ, ਇਹਦਾ ਲਾਹਾ ਖੱਟ ਕੇ ਜਾ। ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਚ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਗਰੀਬ ਨਿਵਾਜ ਸੱਚੇ ਪਾਤਸ਼ਾਹ ਸੁਣੀ ਦਾ ਆਪ ਜੀ ਤੋਂ ਅਨੇਕਾਂ ਵਾਰ ਬੋਲ ਸੁਣੇ ਨੇ ਵੀ ਦੁਰਲੱਭ ਦੇਹ ਦੀ ਦਾਤ ਜਿਹੜੀ ਹੈ ਬੜਾ ਨਿਰਮੋਲਕ ਹੀਰਾ ਰਤਨ ਹੈ, ਇਹਦੀ ਕੋਈ ਕਦਰ ਵੀ ਜਾਣਦਾ ਹੈ, ਇਹਦੀ ਕੋਈ ਕੀਮਤ ਵੀ ਪਛਾਣਦਾ ਹੈ, ਵੀ ਜਿਹੜਾ ਦੁਰਲੱਭ ਦੇਹ ਦੀ ਦਾਤ ਮਿਲੀ ਹੈ ਤੁਸੀਂ ਕਹਿੰਦੇ ਹੋ ਬਹੁਤ ਨਿਰਮੋਲਕ ਰਤਨ ਹੈ, ਦੁਰਲੱਭ ਦੇਹੀ ਹੈ, ਇਹਦੀ ਕੋਈ ਕੀਮਤ ਨੂੰ ਜਾਣਦਾ ਹੈ, ਮੁੱਲ ਨੂੰ ਕੋਈ ਜਾਣਦਾ ਹੈ। ਗਰੀਬ ਨਿਵਾਜ ਗੁਰੂ ਨਾਨਕ ਮਹਾਰਾਜ ਥੋੜਾ ਜਿਹਾ ਮੁਸਕਰਾ ਕੇ ਕਹਿਣ ਲੱਗੇ, ਮਰਦਾਨਿਆ ਤੇਰੇ ਸਵਾਲ ਦਾ ਜਵਾਬ ਕੁਝ ਸਮੇਂ ਬਾਅਦ ਮਿਲ ਜਾਵੇਗਾ। ਨਾਲ ਦੀ ਨਾਲ ਭਾਈ ਸਾਹਿਬ ਜੀ ਨੇ ਬੇਨਤੀ ਕਰ ਦਿੱਤੀ, ਗਰੀਬ ਨਿਵਾਜ ਤੁਹਾਡੇ ਨਾਲ ਵਿਚਰਦੇ ਰਹਿੰਦੇ, ਬੜੇ ਦਿਹਾੜੇ ਲੰਘ ਜਾਂਦੇ ਨੇ, ਖਾਣ ਪੀਣ ਤੋਂ ਬਿਨਾਂ ਪੌਣ ਹਾਰੀ ਰਹਿਣਾ ਪੈਂਦਾ ਹੈ। ਸਾਹਿਬ ਕਹਿਣ ਲੱਗੇ ਗੱਲ ਕੋਈ ਨਹੀਂ ਹੈ, ਪਾਟਲੀ ਪੁੱਤਰ ਸ਼ਹਿਰ ਆ ਰਿਹਾ ਜਿਹਨੂੰ ਤੁਸੀਂ ਅੱਜ ਕਹਿੰਦੇ ਹੋ ਪਟਨਾ ਸਾਹਿਬ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਤਖ਼ਤ ਸ੍ਰੀ ਹਰਿਮੰਦਰ ਜੀ ਤਖ਼ਤ ਸਾਹਿਬ। ਗੁਰੂ ਨਾਨਕ ਮਹਾਰਾਜ ਕਹਿਣ ਲੱਗੇ ਮਰਦਾਨਿਆ ਪਾਟਲੀ ਪੁੱਤਰ ਆ ਰਿਹਾ ਹੈ, ਸ਼ਹਿਰ ਆ ਜਾਣਾ ਸ਼ਹਿਰ, ਉੱਥੋਂ ਕੁਝ ਲੈ ਕੇ ਖਾ ਲਵੀਂ। ਤਾਂ ਮਰਦਾਨਾ ਜੀ ਕਹਿਣ ਲੱਗੇ ਗਰੀਬ ਨਿਵਾਜ ਪੱਲੇ ਦਮਣਾ ਨਹੀਂ ਜੇ ਤੇ ਲੈਕੇ ਕਾਹਦਾ ਛਕਣਾ। ਸਤਿਗੁਰੂ ਮਹਾਰਾਜ ਕਹਿਣ ਲੱਗੇ ਨਿਰੰਕਾਰ ਦੇਣ ਨੂੰ ਸਮਰੱਥ ਹੈ,
ਇੰਨੀਆਂ ਗੱਲਾਂ ਬਾਤਾਂ ਕਰਦਿਆਂ ਕਰਦਿਆਂ ਭਾਈ ਮਰਦਾਨਾ ਜੀ ਨੂੰ ਥੋੜਾ ਜਿਹਾ ਰੇਤਲਾ ਇਲਾਕਾ ਸੀ, ਪੈਰ ਦੇ ਨਾਲ ਰੇਤਾ ਸੱਜੇ ਖੱਬੇ ਹੋਈ ਤੇ ਰਤਨ ਚਮਕਦਾ ਨਜ਼ਰ ਆਇਆ। ਰੱਬ ਜੀ, ਗੁਰੂ ਜੀ, ਗੁਰੂ ਨਾਨਕ ਮਹਾਰਾਜ, ਆ ਸਾਹਮਣੇ ਕੀ ਪਿਆ ਹੈ? ਤਾਂ ਮਹਾਰਾਜ ਕਹਿਣ ਲੱਗੇ, ਰਤਨ ਹੈ, ਰਤਨ ਚੱਕ ਲਾ। ਚੱਕ ਲਿਆ ਰਤਨ। ਸਤਿਗੁਰੂ ਮਹਾਰਾਜ, ਇਹਦੀ ਚਮਕ ਬੜੀ ਹੈ, ਇਹ ਚਮਕੀਲਾ ਬੜਾ ਹੈ, ਸੁਹੱਪਣ ਵਾਲਾ ਬੜਾ ਹੈ। ਤਾਂ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਮਰਦਾਨਿਆ ਤੂੰ ਸਵਾਲ ਕੀਤਾ ਹੈ ਨਾ ਵੀ ਆਹ ਦੁਰਲੱਭ ਦੇ ਰਤਨ ਕਹਿੰਦੇ ਉਹਦੀ ਕੀਮਤ ਕਿੰਨੇ ਕੁ ਕੋਈ ਜਾਣਦੇ ਨੇ, ਇਸ ਰਤਨ ਦੇ ਵਿੱਚ ਤੇਰੇ ਸਵਾਲ ਦਾ ਜਵਾਬ ਹੈ, ਇਸ ਰਤਨ ਦੇ ਵਿੱਚ ਤੇਰੇ ਕੁਐਸਚਨ ਦਾ ਆਂਸਰ ਹੈ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ, ਗੁਰਦੇਵ ਅਜੇ ਇਹ ਰਤਨ ਵਿੱਚੋਂ ਭਲਾ ਜਵਾਬ ਕੀ ਮਿਲ ਜਾਣਾ, ਇਹਦੇ ਰਤਨ ਹੈ। ਸਾਹਿਬ ਜੀ ਕਹਿਣ ਲੱਗੇ, ਸ਼ਹਿਰ ਵਿੱਚ ਚੱਲਦੇ ਹਾਂ, ਜਿਸ ਵੇਲੇ ਗਰੀਬ ਨਿਵਾਜ ਗਊ ਘਾਟ ਜਾ ਕੇ ਬੈਠੇ ਨੇ ਸੱਚੇ ਪਾਤਸ਼ਾਹ ਜੀ, ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਸੁਭਾਈਮਾਨ ਨੇ ਜਿਹੜੇ ਜਾਂਦੇ ਨੇ ਦੀਦਾਰ ਕੀਤੇ ਹੋਣਗੇ, ਤੇ ਜਿਸ ਵੇਲੇ ਗਰੀਬ ਨਿਵਾਜ ਤੱਥੇ ਪਹੁੰਚਦੇ ਨੇ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ, ਭਾਈ ਮਰਦਾਨਿਆ ਆਹ ਜਿਹੜਾ ਰਤਨ ਤੈਨੂੰ ਲੱਭ ਗਿਆ ਹੈ ਨਾ, ਜਾ ਕੇ ਇਹਦਾ ਕੁਝ ਖਾ ਲਾ, ਕੁਝ ਛਕ ਲਾ। ਸੱਚੇ ਪਾਤਸ਼ਾਹ ਜ਼ਰੂਰ ਜਾਣਾ, ਜਿਸ ਵੇਲੇ ਸ਼ਹਿਰ ਨੂੰ ਜਾਂਦਾ ਹੈ ਸਾਰਿਆਂ ਤੋਂ ਪਹਿਲਾਂ ਇੱਕ ਮੂਲੀਆਂ ਵਾਲੀ ਰੇਹੜੀ ਤੇ ਖੜ ਜਾਂਦਾ ਹੈ, ਕਹਿੰਦਾ ਜੀ ਆਹ ਰਤਨ ਹੈ, ਕੁਝ ਦੇ ਦਿਓ। ਕਹਿੰਦੇ ਲੈ ਇਹ ਰਤਨ ਹੈ, ਇਹ ਤੇ ਗੀਟਾ ਹੈ, ਪੱਥਰ ਹੈ, ਇਹਦਾ ਕੁਝ ਮਿਲ ਸਕਦਾ? ਕਹਿੰਦੇ ਨਾ ਨਾ ਬਿਲਕੁਲ ਨਹੀਂ ਹੈ, ਇਹਦੀਆਂ ਤੇ ਦੋ ਮੂਲੀਆਂ ਵੀ ਨਹੀਂ ਮਿਲਦੀਆਂ। ਥੋੜਾ ਜਿਹਾ ਅਗਾਂਹ ਜਾਂਦਾ ਹੈ, ਇੱਕ ਹਲਵਾਈ ਦੀ ਦੁਕਾਨ ਤੇ ਪਹੁੰਚਦਾ ਹੈ, ਉਹਨੂੰ ਉਹ ਵਿਖਾਉਂਦਾ ਹੈ, ਕਹਿਣ ਲੱਗਾ ਖਾਣ ਵਾਸਤੇ ਦੇ ਦੇ। ਕਹਿਣ ਲੱਗਾ ਇਹ ਖਾਣ ਵਾਸਤੇ ਮੈਂ ਗੀਟੇ ਦਾ ਤੈਨੂੰ ਕੀ ਦਵਾਂ, ਪੱਥਰ ਹੈ, ਇਹਦੀ ਤੇ ਇੱਕ ਟੁਕਰੀ ਵੀ ਨਹੀਂ ਮਿਲਦੀ ਮਠਿਆਈ ਦੀ, ਅਗਾਂਹ ਚਲਾ ਜਾ। ਅਗਾਂਹ ਚਲਾ ਗਿਆ, ਕਦੇ ਕਿਸੇ ਦੁਕਾਨ ਤੇ ਖਲੋਂਦਾ, ਕੁਝ ਨਹੀਂ ਮਿਲਦਾ, ਵਾਪਸ ਆ ਜਾਂਦਾ, ਗਰੀਬ ਨਿਵਾਜ ਇਹਦਾ ਤੇ ਕੁਝ ਮਿਲਦਾ ਹੀ ਨਹੀਂ। ਜੇ ਸੱਚੇ ਪਾਤਸ਼ਾਹ ਕਹਿਣ ਲੱਗੇ ਫਿਰ ਜਾ, ਦੂਜੀ ਵਾਰ ਗਿਆ, ਖਾਲੀ ਮੁੜ ਆਇਆ, ਮੁੱਕ ਦੀ ਗੱਲ ਕਰੀਏ। ਤੁਹਾਨੂੰ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਮਰਦਾਨਿਆ ਫੇਰ ਜਾ। ਜਦੋਂ ਤੀਜੀ ਵਾਰ ਗਿਆ, ਇੱਕ ਹੈਗਾ ਹੀ ਪਰਖਣ ਵਾਲਾ, ਤੇ ਚਲਦਿਆਂ ਚਲਦਿਆਂ ਸ਼ਹਿਰ ਚੋਂ ਲੰਘਦਾ ਜਾ ਰਿਹਾ, ਇੱਕ ਜੌਹਰੀ ਦੀ ਦੁਕਾਨ ਆ ਗਈ, ਜੌਹਰੀ ਦੀ, ਅਸਲੀ ਜੌਹਰੀ ਹੈ। ਤੇ ਜਦੋਂ ਤੁਰੇ ਜਾਂਦੇ ਮਰਦਾਨੇ ਦੇ ਹੱਥਾਂ ਵਿੱਚ ਉਹਦੀ ਚਮਕ ਪਈ ਨਾ ਜੌਹਰੀ ਨੂੰ ਬੈਠੇ ਹੋਏ ਗੱਲੇ ਤੇ, ਉਸ ਜੌਹਰੀ ਨੇ ਭਾਈ ਮਰਦਾਨਾ ਜੀ ਨੂੰ ਆਵਾਜ਼ ਦਿੱਤੀ, ਆਵਾਜ਼, ਭਾਈ ਇੱਧਰ ਨੂੰ ਆ ਜਾ ਮੇਰੀ ਦੁਕਾਨ ਨੂੰ। ਦੁਕਾਨ ਵੱਲ ਨੂੰ ਹੋਇਆ, ਕੀ ਲਈ ਫਿਰਦਾ ਹੈ? ਕਹਿਣ ਲੱਗਾ ਜੀ ਆਹ ਮੇਰੇ ਕੋਲ ਇੱਕ ਗੀਟਾ ਜਿਹਾ, ਜੇ ਇਹਦਾ ਕੋਈ ਛਕਣ ਛਕਾਉਣ ਵਾਸਤੇ ਲੱਭਦਾ ਫਿਰਦਾ ਸੀ, ਪਰ ਕਿਧਰੋਂ ਮਿਲਿਆ ਹੀ ਨਹੀਂ ਹੈ। ਅਸਲੀ ਜੌਹਰੀ ਸੀ, ਜਿਹਦਾ ਨਾਮ ਜੇ ਸਾਲਸਰਾਏ ਜੌਹਰੀ। ਤਾਂ ਉਸ ਵੇਲੇ ਜਦੋਂ ਜੌਹਰੀ ਨੇ ਉਸ ਰਤਨ ਨੂੰ ਵੇਖਿਆ, ਤਾਂ ਦੋਨੋਂ ਹੱਥ ਜੋੜ ਕੇ ਉਹਨੂੰ ਨਮਸਕਾਰ ਕੀਤੀ, ਤੇ ਉਹਦੀ ਦਰਸ਼ਨੀ ਭੇਟਾ ਜਿਹੜੀ 100 ਰੁਪਇਆ ਦੇ ਦਿੱਤੀ। ਉਸ ਸਮੇਂ ਦੀ ਗੱਲ ਜੇ ਅੱਜ ਤੋਂ ਤਕਰੀਬਨ 550 ਸਾਲ ਦੀ ਬਾਅਦ ਦੀ ਗੱਲ ਆ ਲਓ, ਕਿੰਨੀ 100 ਰੁਪਇਆ ਭੇਟਾ ਹੋਵੇਗੀ ਉਸ ਵੇਲੇ? ਕੋਈ 100 ਦਮੜਾ ਕੋਈ ਘੱਟ ਰਕਮ ਨਹੀਂ ਹੋਵੇਗੀ, ਸਿਰਫ ਦਰਸ਼ਨੀ ਭੇਟਾ। ਤਾਂ ਦਰਸ਼ਨੀ ਭੇਟਾ ਲੈ ਕੇ ਭਾਈ ਮਰਦਾਨਾ ਮੇਰੇ ਸਾਹਿਬਾਂ ਕੋਲ ਆ ਗਿਆ। ਗਰੀਬ ਨਿਵਾਜ ਇੱਕੋ ਹੀ ਬੰਦਾ ਲੰਬਾ ਜੇ, ਜਿੰਨੇ ਇਹਦੀ ਪਰਖ ਕੀਤੀ ਹੈ। ਤਾਂ ਗਰੀਬ ਨਿਵਾਜ ਜੀ ਆ 100 ਦਮੜਾ ਦਿੱਤਾ ਜੇ ਸਤਿਗੁਰੂ ਜੀ, ਉਹਨੇ ਆਖਿਆ ਦਰਸ਼ਨੀ ਭੇਟਾ। ਸਾਹਿਬ ਕਹਿਣ ਲੱਗੇ ਨਾ ਭਾਈ ਮਰਦਾਨਿਆ, ਇਹਨੂੰ ਵਾਪਸ ਦੇ ਕੇ ਆ, ਇਹਨੂੰ ਵਾਪਸ ਦੇ ਆ, ਜੇ ਉਹਨੇ ਰਤਨ ਲਿਆ ਨੀ ਤੇ ਦਮੜਾ ਲੈਣਾ ਚੰਗਾ ਨਹੀਂ ਹੁੰਦਾ। ਵਾਪਸ ਦੇਣ ਜਾਂਦਾ ਹੈ, ਸਾਲਸਰਾਏ ਜੌਹਰੀ ਲੈਂਦਾ ਨਹੀਂ ਹੈ। ਤੇ ਉਹਦੀ ਸੁਰਤ ਵਿੱਚ ਗੱਲ ਚੱਲਦੀ ਹੈ, ਭਾਗ ਜਾਗਦੇ ਨੇ, ਕਹਿਣ ਲੱਗੇ ਕੋਈ ਤਿਆਗੀ ਵਿਰਾਗੀ ਮਹਾਤਮਾ ਹੋਣਗੇ, ਨਹੀਂ ਤੇ ਮਾਇਆ ਛੱਡਦਾ ਕੌਣ? ਵੇਖਿਆ ਜੇ ਅੱਜ ਵੀ ਤੁਸੀਂ ਵੇਖ ਲਓ, ਕੋਈ ਛੱਡਦਾ ਵੇਖਿਆ ਜੇ ਜਿਨ੍ਹਾਂ ਨੇ ਐਸਾ ਤਿਆਗ ਕੀਤਾ? ਕਹਿੰਦਾ ਚੱਲਦਾ ਮੈਂ ਆਪਣੇ ਦਰਸ਼ਨ ਹੀ ਕਰਦਾ। ਆਪਣੇ ਅਧਰੱਕੇ ਨੌਕਰ ਨੂੰ ਨਾਲ ਲੈ ਕੇ ਤੇ ਸਾਹਿਬਾਂ ਦੇ ਕੋਲ ਪਹੁੰਚਿਆ ਕੇ ਮੱਥਾ ਟੇਕਿਆ, ਤੁਹਾਨੂੰ ਗੁਰੂ ਨਾਨਕ ਦੇ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕਿਆ ਨਾ ਜਦੋਂ, ਤੇ ਸਾਹਿਬ ਮੁਸਕਰਾ ਕੇ ਕਹਿਣ ਲੱਗੇ ਸਾਲਸਰਾਏ ਜੌਹਰੀ, ਰਤਨ ਦੀ ਪਛਾਣ ਕਰ ਲਈ? ਉਹ ਹਾਂਜੀ, ਰਤਨ ਦੀ ਪਛਾਣ ਕਰ ਲਈ ਹੈ? ਕਹਿਣ ਲੱਗਾ ਹਾਂ ਮਹਾਰਾਜ, ਇਸ ਰਤਨ ਦੀ, ਜਿਹੜੇ ਤੁਹਾਡੇ ਸੇਵਕ ਕੋਲ ਰਤਨ ਹੈ, ਮਰਦਾਨਾ ਜੀ ਵੱਲ ਇਸ਼ਾਰਾ ਕਰਦਾ, ਮੈਂ ਇਹਦੀ ਪਛਾਣ ਕਰ ਲਈ ਹੈ।
ਤਾਂ ਗਰੀਬ ਰਿਵਾਜ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਇਸ ਰਤਨ ਦੀ ਪਛਾਣ ਤਾਂ ਤੂੰ ਕਰ ਲਈ ਹੈ, ਪਰ ਜਿਹੜਾ ਸਰੀਰ ਰੂਪੀ ਤੇਰਾ ਰਤਨ ਹੈ ਇਹਦੀ ਪਛਾਣ ਕੀਤੀ ਕਿ ਨਹੀਂ ਕੀਤੀ? ਕਹਿਣ ਲੱਗਾ ਮਹਾਰਾਜ ਇਹਦੀ ਪਛਾਣ ਕੋਈ ਨਹੀਂ ਜੇ। ਤਾਂ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਦੁਰਲੱਭ ਦੇਹ ਦੀ ਪਛਾਣ ਕਰ, ਮੈਂ ਮਾਤ ਲੋਕ ਵਿੱਚ ਆਇਆ ਹਾਂ, ਕਾਹਦੇ ਵਾਸਤੇ ਆਇਆ ਹਾਂ? ਇਸ ਦੇਹੀ ਦਾ ਉਧਾਰ ਕਰਨ ਵਾਸਤੇ, ਗੁਰੂ ਗੁਰੂ ਦੇ ਜਾਪ ਨੂੰ ਜਪਣ ਵਾਸਤੇ। ਸਾਹਿਬਾਂ ਨੇ ਐਸੀ ਕਿਰਪਾ ਕੀਤੀ, ਗਿਆਨ ਮਿਲ ਗਿਆ। ਗਿਆਨ ਸਾਹਿਬਾਂ ਦੇ ਚਰਨਾਂ ਤੋਂ ਸਿਰ ਨਹੀਂ ਸੀ ਚੱਕਦਾ, ਇੰਨਾ ਬਰਾਗ ਵਿੱਚ ਆ ਗਿਆ। ਤਾਂ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਗਰੀਬ ਨਿਵਾਜ ਸਾਰਾ ਕੁਝ ਤੁਹਾਡਾ ਜੇ। ਸਾਹਿਬ ਕਹਿਣ ਲੱਗੇ, ਨਿਰੰਕਾਰ ਦਾ ਪਛਾਣ ਹੋ ਗਈ ਹੈ। ਸਾਹਿਬ ਕਹਿਣ ਲੱਗੇ, ਜ਼ਿੰਦਗੀ ਤੇਰੀ ਬਹੁਤੀ ਨਹੀਂ ਰਹਿ ਗਈ, ਤੇਰਾ ਕੋਈ ਪੁੱਤਰ ਧੀ ਨਹੀਂ ਹੈ, ਤੇਰਾ ਸੇਵਕ ਹੀ ਪੁੱਤਰ ਹੈ, ਇਹਨੂੰ ਕਾਰੋਬਾਰ ਦੇ ਦੇ, ਗੁਰੂ ਗੁਰੂ ਦਾ ਜਾਪ ਕਰ। ਤੇ ਬੜੇ ਪ੍ਰੇਮ ਵਿੱਚ ਭਿੱਜ ਕੇ ਕਹਿਣ ਲੱਗਾ, ਗੁਰਦੇਵ ਜੀ ਦਾਸ ਦੀ ਹਵੇਲੀ ਵਿੱਚ ਚਰਨ ਨਹੀਂ ਪਾਓਗੇ? ਤੁਸੀਂ ਕਿਰਪਾ ਕਰੋ, ਅੰਨ ਜਲ ਛਕੋ ਤੇ ਆਪ ਚਰਨ ਪਾਓ। ਤਾਂ ਗੁਰੂ ਨਾਨਕ ਮਹਾਰਾਜ ਕਹਿਣ ਲੱਗੇ, ਸੱਚੇ ਪਾਤਸ਼ਾਹ ਕਹਿਣ ਲੱਗੇ, ਸਾਲਸਰ ਆਏ ਤੇਰੀ ਬੇਨਤੀ ਪ੍ਰਵਾਨ ਹੈ, ਪਰ ਹੁਣ ਅਸੀਂ ਤੇਰੀ ਹਵੇਲੀ ਵਿੱਚ ਨਹੀਂ ਆਵਾਂਗੇ। ਤੇ ਕਹਿਣ ਲੱਗਾ, ਜੀ ਬੇਨਤੀ ਕਾਹਦੀ ਪ੍ਰਵਾਨ ਹੈ ਜੇ ਤੁਸੀਂ ਚਰਨ ਨਹੀਂ ਪਾਉਣੇ? ਤਾਂ ਗਰੀਬ ਰਿਵਾਜ ਕਹਿਣ ਲੱਗੇ, ਤੇਰੀ ਬੇਨਤੀ ਪ੍ਰਵਾਨ ਹੈ, ਹੁਣ ਅਸੀਂ ਨਹੀਂ ਆਉਂਦੇ,

ਉਹੀ ਸਾਲ ਸਰਾਏ ਦੀ ਜੌਹਰੀ ਹਵੇਲੀ ਹੈ ਜਿੱਥੇ ਮੇਰੇ ਦਸ਼ਵੇਸ਼ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਹੈ। ਤਹੀ ਪ੍ਰਕਾਸ਼ ਹਮਾਰਾ ਭਾਇਓ ਪਟਨਾ ਸ਼ਹਿਰ ਵਿਖੇ ਭਾਵ ਲਇਓ। ਤਾਂ ਅੱਜ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰਾ ਹੀਰੈ ਰਤਨ ਨਾਮ ਹਰ ਵਸਿਆ। ਹਰੀ ਪਰਮਾਤਮਾ ਦਾ ਰਤਨਾਂ ਦਾ ਰਤਨ ਨਾਮ ਜਿਹੜਾ ਹੈ ਉਹ ਹਿਰਦੇ ਵਿੱਚ ਵਸ ਗਿਆ ਹੈ। ਹਿਰਦੈ ਨਾਮ ਵਸਾਹਿਓ ਕਰ ਬੈਠੇ ਗੁਰੂ ਧਿਆਹਿਓ। ਜੀ ਕਿਵੇਂ ਵਸਿਆ ਹੈ? ਤਾਂ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰਦੇ ਨੇ ਗੋਰਾ ਹੱਥ ਧਰਿਓ ਮੇਰਾ ਮਾਥਾ। ਗੁਰੂ ਨੇ ਕਿਰਪਾ ਰੂਪੀ ਮਸਤਕ ਤੇ ਹੱਥ ਰੱਖ ਦਿੱਤਾ ਹੈ। ਇਹ ਗੁਰੂ ਦੀ ਰਹਿਮਤ ਹੋ ਗਈ ਹੈ। ਗੁਰੂ ਤੋਂ ਬਿਨਾਂ ਨਾਮ ਰਤਨ ਮਿਲਦਾ ਨਹੀਂ ਹੈ। ਹੀਰਾ ਲਾਲ ਅਮੋਲਕ ਹੈ ਭਾਰੀ ਬਿਨ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ

ਵਜਰ ਪਾਪ ਦੁੱਖ ਉਤਰ ਗਏ ਨੇ, ਭਾਵ ਖਤਮ ਹੋ ਗਏ ਨੇ। ਗੁਰਨਾਮ ਦੀਓ ਰਿੰਨ ਲਾਥਾ, ਕਰਜ਼ਾ ਤੇ ਇਹੋ ਜਿਹੀ ਚੀਜ਼ ਜੇ ਨਾ, ਇਹ ਵੱਧਦਾ ਹੀ ਜਾਂਦਾ। ਬੰਦਾ ਕਰਜ਼ਾ ਲੈ ਲੈ, ਕਈ ਵਾਰ ਤਾਂ ਬਾਤ ਇਉਂ ਬਣ ਜਾਂਦੀ ਜੇ ਮੂਲ ਨਾਲੋਂ ਵਿਆਜ ਵੱਧ ਜਾਂਦਾ, ਅਜੇ ਮੂਲ ਤਾਰਨਾ ਸੌਖਾ ਹੋ ਜਾਂਦਾ ਤੇ ਜਿਹੜਾ ਕਰਜ਼ਾ ਵਿਆਜ ਵੱਧਦਾ ਹੈ ਨਾ, ਉਹ ਨਹੀਂ ਉਤਰਦਾ। ਗਰੀਬ ਨਿਵਾਜ, ਜਦੋਂ ਤੁਸਾਂ ਨੇ ਕਿਰਪਾ ਕੀਤੀ ਨਾ, ਮੇਰਾ ਪਾਪਾ ਰੂਪੀ ਵਿਆਜ ਵੱਧਦਾ ਹੀ ਜਾ ਰਿਹਾ ਸੀ। ਰਿੰਨ ਕਰਜ਼ਾ, ਪਿੱਤਰ ਕਰਜ਼ਾ, ਇਹ ਸਾਰੇ ਪਾਪ ਨੇ। ਜਦੋਂ ਸਤਿਗੁਰਾਂ ਨੇ ਕਿਰਪਾ ਕੀਤੀ, ਨਾਮ ਦੀਓ, ਨਾਮ ਦੇ ਕਰਕੇ ਰਿੰਨ ਲਾਥਾ, ਸਾਰੇ ਪਾਪਾਂ ਰੂਪੀ ਕਰਜ਼ੇ ਰਹਿ ਗਏ ਨੇ। ਹੁਣ ਗੁਰੂ ਦੀ ਰਹਿਮਤ ਹੋ ਗਈ ਹੈ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਹੁਣ ਮਨ ਨੂੰ ਸੰਬੋਧਨ ਕਰਕੇ ਹੈ, ਉਹ ਮੇਰਿਆ ਮਨਾ ਹਰੀ ਪਰਮਾਤਮਾ ਦੇ ਨਾਮ ਨੂੰ ਭਜਿਆ ਕਰ, ਸਿਮਰਿਆ ਕਰ। ਤੇ ਬੋਲ ਆਏ ਨੇ ਸਭ ਅਰਥਾ, ਅਰਥਾ ਅਰਥਾ ਤੋਂ ਭਾਵ ਤੇਰੀਆਂ ਸਾਰੀਆਂ ਇੱਛਾ ਨਾਮ ਦੁਆਰੇ ਪੂਰੀਆਂ ਹੋ ਜਾਣਗੀਆਂ। ਨਾਮ ਐਸਾ ਹੈ ਕਿਉਂਕਿ ਉਹਦਾ ਨਾਮ ਇੱਛਾ ਪੂਰਕ ਹੈ। ਇੱਛਾ ਪੂਰਕ ਸਰਬ ਸੁਖ ਦਾਤਾ, ਹਰ ਜਾਂ ਕਹਿ ਵਾਸੈ ਕਾਮ ਧੇਨਾ, ਪਾਰ ਜਾਤ ਇਹੋ ਹਰ ਕੋ ਨਾਮ, ਕਾਮ ਧੇਨ ਹਰ ਹਰ ਗੁਣ ਗਾਮ। ਮੇਰੇ ਮਨ ਭਜ ਰਾਮ ਨਾਮ ਸਭ ਅਰਥਾ, ਅਰਥਾ ਤੋਂ ਭਾਵ ਤੇਰੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਪੂਰੀ ਹੋ ਜਾਂਦੀਆਂ ਨੇ। ਭਜ ਭਜਿਆ ਕਰ, ਭਜੋ ਗੋਬਿੰਦ, ਭੂਲ ਮਤ ਜਾਵੋ, ਮਾਨਸ ਜਨਮ ਕਾ ਇਹੀ ਲਾਹੋ। ਇਹ ਲਾਹਾ ਹੈ ਕਿਉਂਕਿ ਇਸੇ ਵਿੱਚ ਹੀ ਜਾਪ ਜਪਿਆ ਜਾਂਦਾ ਹੈ। ਸਮਾਂ ਤਾਂ ਗੁਜ਼ਰਦਾ ਜਾਂਦਾ ਹੈ, ਬੰਦੇ ਨੂੰ ਮਹਿਸੂਸ ਹੁੰਦਾ ਖਲੋਤਾ ਬਿਲਕੁਲ ਨਹੀਂ ਹੈ, ਇਹ ਜਾ ਰਿਹਾ ਹੈ। ਨੈਨੋ ਨੀਰ ਬਹੇ ਤਨ ਖੀਨਾ, ਭਏ ਕੇਸ ਦੁੱਧ ਵਾਨੀ, ਰੁਧਾ ਕੰਠ ਸ਼ਬਦ ਨਹੀਂ ਉਚਰੇ, ਅੰਬ ਕਿਆ ਕਰੇ ਪਰਾਨੀ। ਫਿਰ ਕੀ ਹੋਵੇਗਾ, ਪਹਿਲਾਂ ਹੀ ਪਹਿਲਾਂ ਜਪ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗਰੀਬ ਨਿਵਾਜ ਅੱਗੇ ਹੋਰ ਕਿਰਪਾ ਕਰਦੇ ਨੇ।

ਗੁਰਿਆਂ ਗੁਰਾਣੇ ਹਰ ਪਰਮਾਤਮਾ ਨਾਮ ਉਹਦਾ ਨਾਮ ਗੁਰੂ ਦ੍ਰਿੜਾਇਆ ਦ੍ਰਿੜ ਕਰਵਾ ਦਿੱਤਾ ਹੈ ਭਾਵ ਪੱਕਾ ਕਰਵਾ ਦਿੱਤਾ ਹੈ ਅੰਦਰ ਗਿਆਨ ਕਰਵਾ ਦਿੱਤਾ ਹੈ ਇਹ ਪਿਆਰਿਆ ਨਾਮ ਤੋਂ ਬਿਨਾਂ ਤੇਰਾ ਛੁਟਕਾਰਾ ਨਹੀਂ ਹੈ ਇਹ ਪੂਰਿਆਂ ਗੁਰਾਣੇ ਗਿਆਨ ਕਰਵਾ ਦਿੱਤਾ ਹੈ ਤੇ ਜਦੋਂ ਗੁਰੂ ਨੇ ਗਿਆਨ ਕਰਵਾਇਆ ਹੈ ਹੁਣ ਜਗਿਆਸੂ ਕਹਿੰਦਾ ਮੇਰਾ ਮਨ ਜਿਹੜਾ ਹੈ ਨਾ ਉਹ ਨਾਮ ਦੇ ਵਿੱਚ ਲੱਗ ਗਿਆ ਹੈ ਮੇਰਾ ਮਨ ਰਾਮ ਨਾਮ ਰਸ ਲਾਗੀਬਾ ਮੇਰਾ ਮਨ ਹੁਣ ਗੁਰੂ ਦੀ ਕਿਰਪਾ ਨਾਲ ਮੇਰਾ ਮਨ ਜਿਹੜਾ ਹੈ ਰਾਮ ਨਾਮ ਰਸ ਲਾਗੀਬਾ ਲੱਗ ਗਿਆ ਹੈ ਭਾਵ ਉਹਦੇ ਨਾਲ ਜੁੜ ਗਿਆ ਹੈ ਹੁਣ ਉਹਦੇ ਤੋਂ ਬਿਨਾਂ ਮੈਨੂੰ ਚੇਤੇ ਕੋਈ ਨਹੀਂ ਆਉਂਦਾ ਦੇਖੋ ਬੋਲ ਕਿੰਨੇ ਪਿਆਰੇ ਨੇ ਮੇਰਾ ਮਨ ਰਾਮ ਨਾਮ ਰਸ ਲਾਗੀਬਾ ਹਰ ਕੀਏ ਪਤਤ ਪਵਿੱਤਰ ਮਿਲ ਸਾਧ ਗੁਰ ਹਰ ਨਾਮੈ ਹਰ ਰਸ ਚਾਖੀਬਾ ਜਦੋਂ ਮੈਂ ਨਾਮ ਰਸ ਨੂੰ ਚਖਿਆ ਹੈ ਤੇ ਨਾਮ ਰਸ ਨੇ ਮੇਰੇ ਸਰੀਰ ਨੂੰ ਪਵਿੱਤਰ ਕਰ ਦਿੱਤਾ ਹੈ ਪਾਪਾਂ ਰੂਪੀ ਕਰਜ਼ੇ ਰਹਿ ਗਏ ਨੇ ਹੁਣ ਗੁਰੂ ਦੀ ਇਹ ਰਹਿਮਤ ਵਰਤ ਗਈ ਹੈ ਸਤਿਗੁਰੂ ਜੀ ਕਿਰਪਾ ਕਰਦੇ ਨੇ ਹੁਣ ਗੁਰੂ ਨੇ ਨਾਮ ਦ੍ਰਿੜ ਕਰਵਾ ਦਿੱਤਾ ਤੇ ਨਾਲ ਮੈਨੂੰ ਪਤਾ ਲੱਗ ਚੁੱਕਾ ਸ਼ਬਦ ਦੁਆਰੇ ਬਿਨ ਨਾਵੈ ਜੀਵਨ ਬਿਰਥਾ ਵਾਹ ਜੀ ਵਾਹ ਧੰਨ ਸਤਿਗੁਰੂ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਜੀ ਕਿਰਪਾ ਕਰਦੇ ਹੋ ਇਹ ਕਿਤੇ ਸੋਝੀ ਆ ਜਾਵੇ ਕਿੱਥੇ ਆਉਂਦੀ ਜੇ ਬਿਨ ਨਾਵੈ ਜੀਵਨ ਬਿਰਥਾ ਬੰਦਾ ਮੰਨਣ ਨੂੰ ਤਿਆਰ ਹੀ ਨਹੀਂ ਹੈ ਪਰ ਸਾਹਿਬ ਕਹਿੰਦੇ ਨਾਮ ਤੋਂ ਬਿਨਾਂ ਜੀਵਨ ਬਿਅਰਥ ਹੈ ਕਿਸੇ ਅਰਥ ਨਹੀਂ ਆਉਂਦਾ ਬਾਕੀ ਤਾਂ ਕਿਧਰੇ ਪਸ਼ੂਆਂ ਦੇ ਕਾਰਜ ਜਿਹੜੇ ਨੇ ਉਹ ਵੀ ਕੰਮ ਆ ਜਾਂਦੇ ਨੇ ਪਰ ਇਹਦਾ ਕੰਮ ਕਿੱਥੇ ਆਉਂਦਾ ਹੈ ਇਸ ਕਰਕੇ ਗਰੀਬ ਬਨਵਾਸ ਜੀ ਕਿਰਪਾ ਕਰਦੇ ਨਾਮ ਤੋਂ ਬਿਨਾਂ ਜੀਵਨ ਅਧੂਰਾ ਹੋ ਜਾਂਦਾ ਹੈ ਰਹਾਓ ਬਿਨ ਗੁਰ ਮੂੜ ਭਏ ਹੈ ਮਨ ਮੁਖ ਤੇ ਮੋਹ ਮਾਇਆ ਨਿਤ ਫਾਥਾ ਮੂੜ ਕਹਿੰਦੇ ਮੂਰਖ ਨੂੰ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਉ ਇਹ ਬਾਤ ਤੇ ਨਹੀਂ ਨਾ ਹੁੰਦੀ ਵੀ ਮੂਰਖ ਵਿੱਚ ਉਹਦੀ ਜੋਤ ਨਹੀਂ ਹੈ ਚੇਤਨ ਸੱਤਾ ਨਹੀਂ ਹੈ ਹੈ ਤੇ ਉਹਦੇ ਵਿੱਚ ਵੀ ਹੈ ਗੁਰਮੁਖ ਵਿੱਚ ਵੀ ਹੈ ਸਿਆਣੇ ਵਿੱਚ ਵੀ ਹੈ ਆਪਾਂ ਕਹਿੰਦੇ ਜੋ ਜਰੇ ਜਰੇ ਵਿੱਚ ਹੈ ਉਹਦੇ ਵਿੱਚ ਵੀ ਹੈ ਕੋਈ ਸ਼ੰਕਾ ਕਰਨ ਦੀ ਲੋੜ ਨਹੀਂ ਹੈ ਪਰ ਦੋਨਾਂ ਵਿੱਚ ਫਰਕ ਬੜਾ ਪਾ ਦਿੱਤਾ ਮੂਰਖ ਸਿਆਣਾ ਏਕ ਹੈ ਏਕ ਜੋਤ ਦੋਏ ਨਾਓ ਮੂਰਖਾ ਸਿਰ ਮੂਰਖ ਹੈ ਜੇ ਮੰਨੇ ਨਾਹੀ ਨਾਓ ਗੁਰੂ ਨਾਨਕ ਮਹਾਰਾਜ ਕਹਿੰਦੇ ਇੱਕ ਮੂਰਖ ਹੁੰਦੇ ਨੇ ਇੱਕ ਘੋਰ ਮੂਰਖ ਹੁੰਦੇ ਨੇ ਇੱਕ ਅੰਧ ਘੋਰ ਮੂਰਖ ਹੁੰਦੇ ਨੇ ਅਸੰਖ ਮੂਰਖ ਅੰਧ ਘੋਰ ਪਾਤਸ਼ਾਹ ਜੀ ਨੇ ਤਿੰਨਾਂ ਦੀ ਵੱਖਰੀ ਵੱਖਰੀ ਡੈਫੀਨੇਸ਼ਨ ਦਿੱਤੀ ਹੈ ਤੁਹਾਡੇ ਨਾਲ ਕਦਰੇ ਬਚਨ ਸਾਂਝਾ ਕਰਾਂਗਾ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਨੇ ਨਿਤਨੇਮ ਸਟੀਕ ਵਿੱਚ ਬੜਾ ਇਹਦਾ ਵੱਡਾ ਖੁਲਾਸਾ ਕੀਤਾ ਹੈ ਅਸੰਖ ਮੂਰਖ ਅੰਧ ਘੋਰ ਇਸ ਕਰਕੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਬਿਨ ਗੁਰ ਮੂੜ ਮੂੜ ਤੋਂ ਭਾਵ ਮੂਰਖ ਭਏ ਹੈ ਕੌਣ ਮਨ ਮੁਖ ਜਿਹੜੇ ਮਨ ਦੇ ਮਗਰ ਤਰਨ ਤੁਰਨ ਵਾਲੇ ਨੇ ਤੇ ਮੋਹ ਮਾਇਆ ਨੇ ਤਫਾਥਾ ਉਹ ਕੁਟੰਬ ਦੇ ਵਿੱਚ ਪਰਿਵਾਰ ਦੇ ਵਿੱਚ ਪਦਾਰਥਾਂ ਦੇ ਵਿੱਚ ਨਿਤ ਫਾਥਾ ਨਿਤਾ ਪ੍ਰਤੀ ਫਸੇ ਹੀ ਰਹਿੰਦੇ ਨੇ ਮੈਨੂੰ ਮਾਫ ਕਰ ਦਿਓ ਨਾ ਸਵੇਰੇ ਗੁਰੂ ਨਾ ਰਾਤੀ ਗੁਰੂ ਨਾ ਦੁਪਹਿਰੇ ਗੁਰੂ ਨਾ ਸ਼ਾਮੀ ਗੁਰੂ ਦੌੜ ਹੀ ਲੱਗੀ ਜੇ ਬਸ ਚੇਤਾ ਹੀ ਨਹੀਂ ਹੈ ਕਿਤੇ ਗੁਰੂ ਨਾਨਕ ਦੇ ਘਰ ਵਿੱਚ ਜਾ ਕੇ ਮੱਥਾ ਟੇਕ ਕੇ ਤੇ ਰਸਨਾ ਤੋਂ ਕਹਿਣਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਵੱਡਿਆਂ ਭਾਗਾਂ ਵਾਲੇ ਹੋ ਜਿਹੜੇ ਜੁੜ ਜਾਂਦੇ ਹੋ ਸਾਹਿਬ ਕਹਿੰਦੇ ਉਹ ਫਸੇ ਹੋਏ ਨੇ ਤਿੰਨ ਸਾਧੂ ਚਰਨ ਨ ਸੇਵੇ ਕਬੂ ਤਿੰਨ ਸਭ ਜਨਮ ਅਕਾਥਾ ਜਿਨ੍ਹਾਂ ਨੇ ਸਾਧ ਸੰਗਤ ਦੇ ਸਾਧੂਆਂ ਦੇ ਚਰਨਾਂ ਦੀ ਸੇਵਾ ਨਹੀਂ ਕੀਤੀ ਗੁਰੂ ਦੀ ਟਹਿਲ ਨਹੀਂ ਜੇ ਕੀਤੀ ਤਿੰਨ ਸਭ ਜਨਮ ਅਕਾਥਾ ਉਹਨਾਂ ਦਾ ਸਾਰੇ ਦਾ ਸਾਰਾ ਜਨਮ ਵਿਅਰਥ ਚਲੇ ਜਾਂਦਾ ਹੈ ਕਬੀਰ ਜਿਹੇ ਘਰ ਸਾਧ ਨਾ ਸੇਵੀਐ ਹਰ ਕੀ ਸੇਵਾ ਨਾਹੇ ਹਾਂਜੀ ਤੇ ਘਰ ਮਰਹਟ ਸਾਰਖੇ ਤੇ ਉਹ ਤੇ ਤੋਂ ਭਾਵ ਸਾਰੇ ਨਹੀਂ ਉਹ ਜਿਨ੍ਹਾਂ ਵਿੱਚ ਗੁਰੂ ਦੀ ਟਹਿਲ ਨਹੀਂ ਹੈ
ਜਿਨ੍ਹਾਂ ਵਿੱਚ ਗੁਰੂ ਦਾ ਨਾਮ ਨਹੀਂ ਹੈ ਤੇ ਮਨ ਹਟ। ਮਸਾਣ ਭੂਮਿਕਾ ਦੀ ਨਿਆਈ ਜੇ, ਮੜੀਆਂ ਦੀ ਨਿਆਈ ਜੇ, ਜਿੱਥੇ ਫਿਊਨਲ ਤੇ ਲੈ ਕੇ ਜਾਂਦੇ ਹੋ ਬਾਡੀ ਨੂੰ, ਉਹਦੇ ਨਿਆਈ ਹੈ ਤੇ ਘਰ ਮਰ ਹਟ ਸਾਰਖੇ। ਤੇ ਕਿਸੇ ਨੇ ਕਿਹਾ ਮਹਾਰਾਜ ਸੁਣਦਾ ਬਈ ਮਾਂ ਚ ਪਏ ਆ ਵੀ ਮੜੀਆਂ ਵਿੱਚ ਭੂਤ ਨੇ ਰਹਿੰਦੇ ਨੇ, ਤਾਂ ਗਰੀਬ ਨਿਵਾਜ ਜੀ ਕਿਰਪਾ ਕਰਦੇ ਨੇ ਕਬੀਰ ਸਾਹਿਬ ਜੀ ਸੁਣੋ ਬੋਲ, ਕਬੀਰ ਜੇ ਕਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਹੇ, ਤੇ ਘਰ ਮਰ ਹਟ ਸਾਰਖੇ ਭੂਤ ਬਸੈ ਤਿੰਨ ਮਾਹੇ। ਬੰਦੇ ਹੀ ਭੂਤ ਨੇ ਬਣ ਜਾਂਦੇ ਨੇ, ਬਾਹਰਲੇ ਭੂਤਾਂ ਦੀ ਗੱਲ ਥੋੜੀ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ, ਉਹਨਾਂ ਦਾ ਜਨਮ ਬੇਅਰਥ ਚਲਾ ਜਾਂਦਾ, ਅਰਥ ਨਹੀਂ ਲੱਗਦਾ। ਸਾਹਿਬ ਜਿਹੜੇ ਸਾਧ ਸੰਗਤ ਦੀ ਸੇਵਾ ਕਰਦੇ ਜਰਾ ਉਹਨਾਂ ਵਾਸਤੇ ਵੀ ਗਿਆਨ ਬਖਸ਼ੋ। ਤਾਂ ਸੋਢੀ ਸੁਲਤਾਨ ਜੀ ਅੱਗੇ ਕਿਰਪਾ ਕਰਦੇ ਨੇ, ਜਿਨ ਸਾਧੋ ਚਰਨ ਸਾਧ ਪੱਗ ਸੇਵੇ ਤਿੰਨ ਸਫਲ ਉਹ ਜਨਮ ਸਨਾਥਾ। ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਦੇ ਹੋ ਵੀ ਜਿਹੜੇ ਸਾਧ ਸੰਗਤ ਦੇ ਚਰਨਾਂ ਦੀ ਧੂੜ ਬਣ ਜਾਂਦੇ, ਟਹਿਲ ਕਰਦੇ, ਸੇਵਾ ਕਰਦੇ ਸਾਧੂਆਂ ਦੀ, ਰੱਬ ਦੇ ਪਿਆਰਿਆਂ ਦੀ ਟਹਿਲ ਕਰਦੇ ਨੇ, ਤਿੰਨ ਉਹਨਾਂ ਦਾ ਸਫਲ ਉਹ ਜਨਮ ਸਨਾਥਾ, ਜਨਮ ਸਫਲ ਹੋ ਜਾਂਦਾ ਸਨਾਥਾ, ਉਹ ਨਿਹਾਲ ਨਿਹਾਲ ਨਿਹਾਲ ਹੋ ਜਾਂਦੇ ਨੇ। ਹੁਣ ਅੰਤ ਵਿੱਚ ਗਰੀਬ ਨਿਵਾਜ ਜੀ ਸਾਨੂੰ ਬੇਨਤੀ ਕਰਨ ਦੀ ਯੁਕਤੀ ਦੱਸਦੇ ਨੇ ਗੁਰੂ ਰਾਮਦਾਸ ਜੀ।

ਮੇਰੇ ਤੇ ਕਿਰਪਾ ਕਰੋ, ਅੰਦਰ ਇੰਨੀ ਨਿਮਰਤਾ ਗਰੀਬੀ ਦੇ ਦਿਓ, ਮੈਂ ਦਾਸਾਂ ਦਾ ਦਾਸ, ਦਾਸਾਂ ਦਾ ਦਾਸ ਬਣ ਜਾਵਾਂ। ਇਹ ਮੇਰੇ ਤੇ ਰਹਿਮਤ ਕਰ ਦਿਓ, ਦਇਆ ਕਰ ਦਿਓ, ਮੇਰੇ ਕੋਲ ਤਾਕਤ ਨਹੀਂ ਹੈ। ਇਹ ਬੇਨਤੀ ਹੈ। ਹਮ ਅੰਦੁਲੇ ਗਿਆਨਹੀਨ ਅਗਿਆਨੀ ਕਿਉਂ ਚਾਲਾ ਹੈ ਮਾਰਗ ਪੰਥਾ। ਅੰਦਲੇ ਜਿਹਦੀਆਂ ਅੱਖਾਂ ਨਾ ਹੋਣ ਉਹਨੂੰ ਕਹਿੰਦੇ ਅੰਦਲਾ ਹੈ, ਇਹਨੂੰ ਦਿਸਦਾ ਨਹੀਂ ਹੈ। ਮਹਾਰਾਜ ਗੁਰਦੇਵ ਜੀ, ਗਿਆਨ ਤੇ ਵਿਰਾਗ ਤੋਂ, ਗਿਆਨ ਤੋਂ ਬਿਨਾਂ ਮੈਂ ਅੰਨਾ ਹਾਂ, ਕਿਰਪਾ ਕਰੋ। ਕਿਉਂ ਚੱਲ ਹੈ ਮਾਰਗ ਪੰਥਾ, ਤੁਹਾਡੇ ਰੂਹਾਨੀਅਤ ਦੇ ਮਾਰਗ ਤੇ ਕਿਵੇਂ ਤੁਰ ਸਕਾਂ। ਤਾਂ ਸਾਹਿਬ ਅੱਗੇ ਕਿਰਪਾ ਕਰਦੇ ਨੇ, ਬੇਨਤੀ ਹੈ। ਹਮ ਅੰਦਲੇ ਕੌ ਗੁਰ ਅੰਚਲ ਅੰਚਲ, ਜਿਹਦੇ ਨੇਤਰ ਨਾਲ ਕੰਮ ਕਰਦੇ ਹੋ, ਸਹਾਰਾ ਕੀ ਉਹਦਾ? ਅੰਚਲ ਡੰਡਾ ਛੋਟਾ। ਮੈਂ ਕਈ ਸੂਰਮੇ ਵੇਖੇ ਨੇ, ਉਹ ਇਕੱਲੇ ਹੀ ਸਫ਼ਰ ਕਰ ਜਾਂਦੇ ਨੇ, ਇਕੱਲੇ ਹੀ ਕਰ ਜਾਂਦੇ, ਡੰਡੇ ਦੇ ਨਾਲ, ਖੂੰਡੀ ਦੇ ਨਾਲ ਇਕੱਲੇ ਹੀ ਘੁੰਮ ਲੈਂਦੇ ਨੇ। ਉਹਨਾਂ ਦਾ ਸਹਾਰਾ ਉਹ ਡੰਡਾ ਬਣ ਜਾਂਦਾ ਹੈ, ਉਹ ਛੋਟਾ ਬਣ ਜਾਂਦਾ ਹੈ। ਆ ਇੱਥੇ ਤੁਹਾਡੇ ਸੈਕਰੋਮੈਂਟ ਗੁਰਦੁਆਰਾ ਦੇ ਨਿਊਯਾਰਕ ਵੀ ਹੈ, ਰਾਗੀ ਸਿੰਘ ਬਾਬਾ ਸੱਜਣ ਸਿੰਘ ਜੀ ਉਹਨਾਂ ਦਾ ਉੱਥੇ ਗੁਰਦੁਆਰਾ ਸੰਤ ਸਾਗਰ ਸੈਕਰੋਮੈਂਟ ਵੀ ਹੈ। ਮੈਂ ਵੇਖਿਆ ਉਹ ਇਕੱਲੇ ਹੀ ਘੁੰਮਦੇ ਰਹਿੰਦੇ ਨੇ, ਉਹ ਇੰਡੀਆ ਨੂੰ ਵੀ ਇਕੱਲੇ ਹੀ ਤੁਰ ਜਾਂਦੇ ਨੇ ਉਹ ਸਹਾਰੇ ਨਾਲ। ਉਹਦਾ ਸਹਾਰਾ ਕੀ ਹੈ? ਡੰਡਾ ਛੋਟਾ। ਕਈ ਹੋਰ ਸੂਰ ਮੈਂ ਤੁਸੀਂ ਵੇਖੇ ਹੋਣਗੇ, ਗਰੀਬ ਨਿਵਾਜ ਮੈਨੂੰ ਨਾਮ ਦਾ ਸਹਾਰਾ ਦੇ ਦਿਓ। ਤੁਹਾਡੇ ਕੋਲ ਪ੍ਰਮਾਣ ਆ ਜਾਣਾ ਜੇ ਬਾਬਾ ਨਾਮਦੇਵ ਜੀ ਦਾ, ਮੈਂ ਅੰਦੁਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ। ਮੇਰੀ ਟੇਕ ਕੀ ਹੈ? ਤੁਹਾਡਾ ਨਾਮ ਹੈ। ਹਮ ਅੰਦਲੇ ਕੋ ਗੁਰ ਅੰਚਲ ਦੀਜੈ ਜਣ ਨਾਨਕ ਚਲ ਹੈ ਮਿਲਨਥਾ। ਨਾਮ ਦੇ ਸਹਾਰੇ ਚੱਲ ਚੱਲ ਕੇ ਗਰੀਬ ਨਿਵਾਜ ਤੁਹਾਡੇ ਨਾਲ ਮਿਲਾਪ ਹੋ ਜਾਵੇਗਾ। ਇਹ ਅੱਜ ਅੰਮ੍ਰਿਤ ਵਚਨ ਸੋਢੀ ਸੁਲਤਾਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਜੈਤ ਸ੍ਰੀ ਰਾਗ ਦੀ ਆਰੰਭਤਾ ਦੇ ਵਿੱਚ ਹੀ ਮੁੱਖ ਵਾਕ ਦਰਗਾਹੀ ਫੁਰਮਾਨ ਬਖਸ਼ਿਸ਼ ਕੀਤੇ ਨੇ। ਬਾਣੀ ਅਥਾ ਸਮੁੰਦਰ ਜੇ ਬੇਅੰਤ ਪੁੱਲਾਂ ਹੁੰਦੀਆਂ ਨੇ, ਗਰੀਬ ਨਿਵਾਸ ਸੱਚੇ ਪਾਤਸ਼ਾਹ ਬਖਸ਼ਣ ਯੋਗ ਨੇ ਬੇਅੰਤ ਪੁੱਲਾਂ ਦੀਆਂ ਮਾਫੀਆਂ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਸਾਰੇ ਮਾਈ ਭਾਈ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਬਹਿਰਦਾਸ, ਜਿਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ

ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕੇ ਸਾਂ ਸੁਆਸਾਂ ਸੰਗ ਨਿਭਾਇਆ, ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ

ਕਾਰੋਬਾਰ ਵਿੱਚ ਵਾਧੇ ਕਰਨੇ, ਜੇਲਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਕਰਨੀ, ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ, ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਏ, ਆਇਆ ਦਿਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਬੀਬੀ ਆਪ ਕਰਦੇ ਸੇਵਾਦਾਰ ਬੀਬੀ ਕਬਲਜੀਤ ਕੌਰ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਅੱਜ ਦੁਪਹਿਰਾਂ ਨੂੰ ਸਰਜਰੀ ਹੋ ਰਹੀ, ਸੱਚੇ ਪਾਤਸ਼ਾਹ ਜੀ ਕਿਰਪਾ ਕਰਨੀ, ਆਪ ਜੀਆਂ ਨੇ ਅੰਗ ਸੰਗ ਸਹਾਈ ਹੋਣਾ, ਤੰਦਰੁਸਤੀਆਂ ਦੇ ਰੋਗਤਾ ਬਸ਼ਣੀ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਪਰਿਵਾਰ ਵੱਲੋਂ ਆਪਣੇ ਬੱਚੇ ਅਸੀਸ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਹੈ, ਕਿਰਪਾ ਕਰਨੀ ਪਾਤਸ਼ਾਹ ਜੀ ਭਜੰਗੀ ਸਿੰਘ ਦੇ ਅਸੀਸ ਤੇ ਮੇਰਾ ਪ੍ਰਾਰਥ ਰੱਖਣਾ, ਇਸੇ ਤਰ੍ਹਾਂ ਅੰਮ੍ਰਿਤ ਵੇਲੇ ਦੀ ਸੰਭਾਲ, ਵਿਦਿਆ ਦੇ ਦਾਨ, ਗੁਰਮਤ ਦੇ ਦਾਨ ਬਖਸ਼ਣੇ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਸਮੂਹ ਪਰਿਵਾਰ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਇਸ ਵੇਲੇ ਬਖਸ਼ਾਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ,

ਤੇਰੇ ਭਾਣੇ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ।

ਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮਾਂ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ,

ਵਾਹਿਗੁਰੂ ਸਾਹਿਬ ਜੀਓ, ਧਰਮਾਂ ਦੇ ਠਾਡੇ ਦਰਬਾਰ, ਤੁਜ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀਜੈ ਖੋਲ ਕੇ ਵਾਰ। ਤੁਮ ਧਨ ਧਨੀ ਉਦਾਰ ਤਿਆਗੀ, ਸ੍ਰਵਨਨ ਸੁਨੀਅਤ ਸੋ ਜਸ ਤੁਮਾਰ। ਮੰਗੋ ਕਾਹੇ ਰੰਗ ਸਭ ਦੇਖੋ, ਤੁਮ ਹੀ ਤੇ ਮੇਰੋ ਨਿਸਤਾਰ। ਜੈ ਦਿਓ ਨਾਮਾ ਬਿਪਸਦਾਮਾ, ਤਿਨ ਕੋ ਕਿਰਪਾ ਪਈ ਹੈ ਅਪਾਰ। ਕਹਿ ਕਬੀਰ ਤੁਮ ਸਮਰਥ ਦਾਤੇ, ਚਾਰ ਪਦਾਰਥ ਦੇਤ ਨਵਾਰ। ਸੋ ਕਹੋ ਟਲ ਗੁਰ ਸੇਵੀਐ, ਅਹਿਨਸ ਸਹਿਜ ਸੁਭਾਇ। ਦਰਸ਼ਨ ਪਰਸਿਆ ਗੁਰੂ ਕੈ, ਜਨਮ ਮਰਨ ਦੁਖ ਜਾਇ। ਹੋ ਵਾ ਸਿਵ ਤੁਖ ਸੰਮਦੀ, ਨੁਰ ਅਰਸੋਂ ਕੁਰਸੋਂ ਝੱਟੀਐ। ਤੁਦ ਡਿੱਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀਐ।

ਜਨਮ ਜਨਮ ਕੇ ਕਿਲ ਵਿਖ ਦੁਖੀ ਉਤਰੇ, ਗੁਰੂ ਨਾਮ ਦਿਓ ਰਿਨ ਲਾਥਾ ਮੇਰੇ ਮਨ

ਬਿਨ ਗੁਰ ਮੂੜ ਪਏ ਹੈ ਮਨ ਮੁਖੋ ਤੇ ਮੋਹ ਮਾਇਆ ਨਿਤ ਪਾਥਾ ਤਿਨ ਸਾਧੂ ਚਰਨ ਨ ਸੇਵੇ ਕਬਹੂ ਤਿਨ ਸਭ ਜਨਮ ਅਕਾਥਾ ਜਿਨ ਸਾਧੂ ਚਰਨ ਸਾਧ ਪਗ ਸੇਵੇ ਤਿਨ ਸਫਲਿਓ ਜਨਮ ਸਨਾਥਾ ਮੋਕੋ ਕੀਜੈ ਦਾਸ ਦਾਸ ਦਾਸਨ ਕੋ ਹਰ

ਹਮ ਅੰਧਲੇ ਕੋ ਗੋਰੇ ਅੰਚਲ ਦੀਜੈ ਜਨ ਨਾਨਕ ਚਲਹਿ ਮਲੰਥਾ। ਹਮ ਅੰਧਲੇ ਗਿਆਨਹੀਨ ਅਗਿਆਨੀ ਕਿਉ ਚਲਹਿ ਮਾਰਗ ਪੰਥਾ। ਹਮ ਅੰਧਲੇ ਕੋ ਗੋਰੇ ਅੰਚਲ ਦੀਜੈ ਜਨ ਨਾਨਕ ਚਲਹਿ ਮਲੰਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਥਿੱਤੀ ਗੌੜੀ ਮਹੱਲਾ ਪੰਜਵਾਂ, ਸਲੋਕ ਇੱਕ। ਓਅੰਕਾਰ ਸਤਿਗੁਰ ਪ੍ਰਸਾਦ, ਜਲ ਫਲ ਮਹੀਅਲ ਪੂਰਿਆ, ਸੁਆਮੀ ਸਿਰਜਨਹਾਰ, ਅਨਕ ਭਾਂਤ ਹੋਏ ਪਸਰਿਆ, ਨਾਨਕ ਏਕੰਕਾਰ ਪੌੜੀ। ਏਕਮ ਏਕੰਕਾਰ ਪ੍ਰਭ ਕਰੋ ਬੰਦਨਾ ਧਿਆਏ, ਗੁਣ ਗੋਬਿੰਦ ਗੋਪਾਲ ਪ੍ਰਭ ਸਰਨ ਭਰੋ ਹਰ ਰਾਏ, ਤਾਂ ਕਿ ਆਸ ਕਲਿਆਣ ਸੁਖ ਜਾਤੇ ਸਭ ਕਛ ਹੋਏ। ਚਾਰ ਕੁੰਡ ਦਹਿ ਦਿਸ ਭਰਮਿਓ, ਤਿਸ ਬਿਨ ਅਵਰ ਨ ਕੋਏ, ਬੇਦ ਪੁਰਾਣ ਸਿਮਰਤ ਸੁਨੇ, ਬਹੁ ਬਿਧ ਕਰੋ ਵਿਚਾਰ, ਪਤਤ ਉਧਾਰਨ ਭੈ ਹਰਨ, ਸੁਖ ਸਾਗਰ ਨਿਰੰਕਾਰ, ਦਾਤਾ ਭੁਗਤਾ ਦੇਨਹਾਰ, ਤਿਸ ਬਿਨ ਅਵਰ ਨ ਜਾਏ, ਜੋ ਚਾਹ ਹੈ ਸੋਈ ਮਿਲੈ, ਨਾਨਕ ਹਰ ਗੁਣ ਗਾਏ, ਗੋਬਿੰਦ ਜਸ ਗਾਈਐ ਹਰਨੀਤ, ਮਿਲ ਭਜੀਐ ਸਾਧ ਸੰਗ ਮੇਰੇ ਮੀਤ, ਰਹਾਉ ਸਲੋਕ ਕਰੋ ਬੰਦਨਾ ਅਨਕਵਾਰ, ਸਰਨ ਪਰੋਂ ਹਰ ਰਾਹੇ, ਭ੍ਰਮ ਕੱਟਿਐ ਨਾਨਕ ਸਾਧ ਸੰਗ, ਦੁਤੀਆ ਭਾਉ ਮਿਟਾਏ ਪੌੜੀ, ਦੁਤੀਆ ਦੁਰਮਤ ਦੂਰ ਕਰ, ਗੁਰਸੇਵਾ ਕਰ ਨੀਤ, ਰਾਮ ਰਤਨ ਮਨ ਤਨ ਵਸੈ, ਤਜ ਕਾਮ ਕ੍ਰੋਧ ਲੋਭ ਮੀਤ, ਮਰਨ ਮਿਟੈ ਜੀਵਨ ਮਿਲੈ, ਬਿਨ ਸਹਿ ਸਗਲ ਕਲੇਸ਼, ਆਵਤ ਜੋ ਗੋਬਿੰਦ ਭਜਹੋ, ਭਾਉ ਭਗਤ ਪਰਵੇਸ਼, ਲਾਭ ਮਿਲੈ ਤੋਟਾ ਹਿਰੈ, ਹਰ ਦਰਗਹਿ ਪਤਵੰਤ, ਰਾਮ ਨਾਮ ਧਨ ਸੰਚਵੈ, ਸਾਚ ਸਾਹ ਭਗਵੰਤ, ਊਠਤ ਬੈਠਤ ਹਰ ਭਜਹੋ, ਸਾਧੂ ਸੰਗ ਪ੍ਰੀਤ, ਨਾਨਕ ਦੁਰਮਤ ਛੁਟ ਗਈ, ਪਾਰ ਬ੍ਰਹਮ ਬਸੇ ਚੀਤ ਸਲੋਕ, ਤੀਨ ਵਿਆਪੈ ਜਗਤ ਕਹੁ, ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ ਪੌੜੀ, ਤ੍ਰਿਤੀਆ ਤ੍ਰੈ ਗੁਣ ਵਿਖੈ ਫਲ, ਕਬ ਉੱਤਮ ਕਬ ਨੀਚ, ਨਰਕ ਸੁਰਗ ਭ੍ਰਮ ਤੋ ਘਣੋ, ਸਦਾ ਸੰਘਾਰੈ ਮੀਚ, ਹਰਖ ਸੋਗ ਸਹਸਾ ਸੰਸਾਰ, ਹਾਂ ਹਾਂ ਕਰਤ ਬਿਹਾਏ, ਜਿਨ ਕੀਏ ਤਿਸੇ ਨਾ ਜਾਣਨੀ, ਚਿਤ ਵੈ ਅਨਕ ਉਪਾਏ, ਆਦ ਵਿਆਦ ਉਪਾਦ ਰਸ, ਕਬਹੁ ਨ ਤੂਟੈ ਤਾਪ, ਪਾਰ ਬ੍ਰਹਮ ਪੂਰਨ ਧਨੀ ਨ ਬੂਝੈ ਪ੍ਰਤਾਪ, ਮੋਹ ਭਰਮ ਬੂੜਤ ਕਣੋ, ਮਹਾ ਨਰਕ ਮਹਿ ਬਾਸ, ਕਰ ਕਿਰਪਾ ਪ੍ਰਭ ਪਾ ਰਾਖ ਲੇ ਹੋ, ਨਾਨਕ ਤੇਰੀ ਆਸ ਸਲੋਕ। ਚਤਰ ਸਿਆਣਾ ਸੁਗੜ ਸੋਏ, ਜਿਨ ਤਜਿਆ ਅਭਿਮਾਨ, ਚਾਰ ਪਦਾਰਥ ਅਸ਼ਟ ਸਿੱਧ, ਭਜ ਨਾਨਕ ਹਰ ਨਾਮ ਪੌੜੀ, ਚਤਰਥ ਚਾਰੇ ਬੇਦ ਸੁਣ, ਸੋਧਿਓ ਤਤ ਵਿਚਾਰ, ਸਰਬ ਖੇਮ ਕਲਿਆਣ ਨਿਧ, ਰਾਮ ਨਾਮ ਜਪਸਾਰ, ਨਰਕ ਨਵਾਰੈ ਦੁਖ ਹਰੈ, ਤੂਟੈ ਅਨਕ ਕਲੇਸ਼, ਮੀਚ ਹੁਟੈ ਜਮਤੇ ਛੁਟੈ, ਹਰ ਕੀਰਤਨ ਪਰਵੇਸ਼, ਭਉ ਬਿਨਸੈ ਅੰਮ੍ਰਿਤ ਰਸੈ, ਰੰਗ ਰਤੇ ਨਿਰੰਕਾਰ, ਦੁਖ ਦਾਰਦ ਅਪਵਿੱਤਰਤਾ, ਨਾ ਸਹਿ ਨਾਮ ਆਧਾਰ, ਸੋਰ ਨਾਰ ਮੁਨ ਜਨ ਖੋਜਤੇ, ਸੁਖ ਸਾਗਰ ਗੋਪਾਲ, ਮਨ ਨਿਰਮਲ ਮੁਖ ਊਜਲਾ, ਹੋਏ ਨਾਨਕ ਸਾਧਰ ਵਾਲ ਸਲੋਕ। ਪੰਚ ਵਿਕਾਰ ਮਨ ਮਹਿ ਬਸੇ, ਰਾਚੇ ਮਾਇਆ ਸੰਗ, ਸਾਧ ਸੰਗ ਹੋਏ ਨਿਰਮਲਾ, ਨਾਨਕ ਪ੍ਰਭ ਕੈ ਰੰਗ ਪੌੜੀ, ਪੰਚਮ ਪੰਚ ਪ੍ਰਧਾਨ ਤੇ, ਜਿਹ ਜਾਣੇ ਉਪਰ ਪੰਚ, ਕੁਸੋਂ ਬਾਸ ਬਹੁ ਰੰਗ ਘਣੋ, ਸਭ ਮਿਥਿਆ ਬਲਵੰਚ, ਨਹਿ ਜਾਪੈ ਨਹਿ ਬੂਝੀਐ, ਨਹਿ ਕਛ ਕਰਤ ਵਿਚਾਰ, ਸਵਾਦ ਮੋਹ ਰਸ ਬੇਦਿਓ, ਅਗਿਆਨ ਰਚਿਓ ਸੰਸਾਰ,

ਭਾਉ ਭਗਤ ਭਗਵਾਨ ਸੰਗ ਮਾਇਆ ਲਿਪਤ ਨਾਰੰਚ ਨਾਨਕ ਬਿਰਲੇ ਪਾਈ ਹੈ ਜੋ ਨਾਰਚ ਹੈ ਪਰਪੰਚ ਸਲੋਕ ਖਾਟ ਸਾਸ਼ਤਰ ਉੱਚੋ ਕਹ ਹੈ ਅੰਤ ਨ ਪਾਰਾਂ ਬਾਰ ਭਗਤ ਸੋਹ ਹੈ ਗੁਣ ਗਾਵਤੇ ਨਾਨਕ ਪ੍ਰਭ ਕਹਿ ਦੁਆਰ ਪੌੜੀ ਖਾਸ਼ਟਮ ਖਾਟ ਸਾਸ਼ਤਰ ਕਹ ਹੈ ਸਿਮਰਤ ਕਥ ਹੈ ਅਨੇਕ ਉਤਮ ਉੱਚੋ ਪਾਰ ਬ੍ਰਹਮ ਗੁਣ ਅੰਤ ਨ ਜਾਣੈ ਸੇਖ ਨਾਰਦ ਮੁਨ ਜਨ ਸੁਖ ਬਿਆਸ ਜਸ ਗਾਵਤ ਗੋਬਿੰਦ ਰਸ ਗੀਤੇ ਹਰ ਸਿਉ ਬੀਤੇ ਭਗਤ ਰਚੇ ਭਗਵੰਤ ਮੋਹ ਮਾਨ ਭ੍ਰਮ ਬਿਨ ਸਿਉ ਪਾਈ ਸਰਨ ਦਿਆਲ ਚਰਨ ਕਮਲ ਮਨ ਤਨ ਬਸੇ ਦਰਸ਼ਨ ਦੇਖ ਨਿਹਾਲ ਲਾਭ ਮਿਲੈ ਤੋ ਟਾਹਿਰ ਸਾਧ ਸੰਗ ਲਿਵ ਲਾਏ ਖਾਟ ਖਜਾਨਾ ਗੁਣ ਨਿਧ ਹਰੇ ਨਾਨਕ ਨਾਮ ਧਿਆਏ ਸਲੋਕ ਸੰਤ ਮੰਡਲ ਹਰ ਜਸ ਕਥ ਹੈ ਬੋਲੇ ਸਤ ਸੁਭਾਏ ਨਾਨਕ ਮਨ ਸੰਤੋਖੀਐ ਏਕ ਸਿਉ ਲਿਵ ਲਾਏ ਪੌੜੀ ਸਪਤਮ ਸੰਚੋ ਨਾਮ ਧਨ ਟੂਟ ਨਾ ਜਾਏ ਭੰਡਾਰ ਸੰਤ ਸੰਗਤ ਮਹਿ ਪਾਈਐ ਅੰਤ ਨ ਪਾਰਾਂ ਬਾਰ ਆਪਤ ਜੋ ਗੋਬਿੰਦ ਭਜੋ ਸਰਨ ਪ੍ਰਭੋ ਹਰ ਰਾਏ ਦੁਖ ਹਰੈ ਭਵ ਜਲ ਤਰੈ ਮਨ ਚਿੰਦਿਆ ਫਲ ਪਾਏ ਆਠ ਪੈਰ ਮਨ ਹਰ ਜਪੈ ਸਫਲ ਜਨਮ ਪਰਵਾਨ ਅੰਤਰ ਬਾਹਰ ਸਦਾ ਸੰਗ ਕਰਨੈ ਹਰ ਪਛਾਣ ਸੋ ਸਾਜਨ ਸੋ ਸਖਾ ਮੀਤ ਜੋ ਹਰ ਕੀ ਮਤ ਦੇ ਨਾਨਕ ਤਿਸ ਬਲਹਾਰਨੈ ਹਰ ਹਰ ਨਾਮ ਜਪੇ ਸਲੋਕ ਆਠ ਪਹਿਰ ਗੁਣ ਗਾਈਐ ਤਜੀਐ ਅਵਰ ਜੰਜਾਲ ਜਮ ਕੰਕਰ ਜੋਹੇ ਨ ਸਕਈ ਨਾਨਕ ਪ੍ਰਭੂ ਦਇਆਲ ਪੌੜੀ ਅਸ਼ਟਮੀ ਅਸ਼ਟ ਸਿੱਧ ਨਵ ਨਿਧ ਸਗਲ ਪਦਾਰਥ ਪੂਰਨ ਬੁੱਧ ਕਵਲ ਪ੍ਰਗਾਸ ਸਦਾ ਆਨੰਦ ਨਿਰਮਲ ਰੀਤ ਨਰੋਧਰ ਮੰਤ ਸਗਲ ਧਰਮ ਪਵਿੱਤਰ ਇਸ਼ਨਾਨ ਸਭ ਮੈਂ ਊਚ ਬਸੇਖ ਗਿਆਨ ਹਰ ਹਰ ਭਜਨ ਪੂਰੇ ਗੁਰਸੰਗ ਜਪਤਰੀਐ ਨਾਨਕ ਨਾਮ ਹਰ ਰੰਗ ਸਲੋਕ ਨਾਰਾਇਣ ਨਹਿ ਸਿਮਰਿਓ ਮੋਹਿਓ ਸਵਾਦ ਵਿਕਾਰ ਨਾਨਕ ਨਾਮ ਵਿਸਾਰਿਐ ਨਰਕ ਸੁਰਗ ਅਵਤਾਰ ਪੌੜੀ ਨੌਵੀਂ ਨਵੇਂ ਛਿੱਦਰ ਅਪਬੀਤ ਹਰ ਨਾਮ ਨ ਜਪਹਿ ਕਰਤ ਵਿਪਰੀਤ ਪਰਤਰਿਆ ਰਮਹਿ ਬਕੈ ਸਾਧ ਨਿੰਦ ਕਰਨਾ ਸੁਨਹੀ ਹਰ ਜਸ ਬਿੰਦ ਹਿਰ ਹੈ ਪਰ ਦਰਬ ਉਦਰ ਕੈ ਤਾਈ ਅਗਨ ਨਿਬਰੈ ਤ੍ਰਿਸ਼ਨਾ ਨਾ ਬੁਝਾਈ ਹਰ ਸੇਵਾ ਬਿਨ ਇਹ ਫਲ ਲਾਗੇ ਨਾਨਕ ਪ੍ਰਭ ਬਿਸਰਤ ਮਰਜ ਮਹਿ ਅਭਾਗੇ ਸਲੋਕ ਦਾਸ ਦਿਸ ਖੋਜਤ ਮੈਂ ਫਿਰਿਓ ਜਤ ਦੇਖੋ ਤਤ ਸੋਏ ਮਨ ਬਸ ਆਵੈ ਨਾਨਕਾ ਜੇ ਪੂਰਨ ਕਿਰਪਾ ਹੋਏ ਪੌੜੀ ਦਸਵੀਂ ਦਸ ਦੁਆਰ ਬਸਕੀ ਨੇ ਮਨ ਸੰਤੋਖ ਨਾਮ ਜਪਲੀ ਨੇ ਕਰਨੀ ਸੁਨੀਆ ਜਸ ਗੋਪਾਲ ਨੈਨੀ ਭੇਖਤ ਸਾਧ ਦਇਆਲ ਰਸਨਾ ਗੁਣ ਗਾਵੈ ਬੇਅੰਤ ਮਨ ਮੈਂ ਚਿਤ ਵੈ ਪੂਰਨ ਭਗਵੰਤ ਹਾਸਤ ਚਰਨ ਸੰਤ ਟਹਿਲ ਕਮਾਈਐ ਨਾਨਕ ਇਹੋ ਸੰਜਮ ਪ੍ਰਭ ਕਿਰਪਾ ਪਾਈਐ ਸਲੋਕ ਏਕੋ ਏਕ ਬਖਾਨੀਐ ਬਿਰਲਾ ਜਾਣੈ ਸਵਾਦ ਗੁਣ ਗੋਬਿੰਦ ਨਾ ਜਾਣੀਐ ਨਾਨਕ ਸਭ ਸਮਾਧ ਪੌੜੀ ਏਕਾਦਸੀ ਨਿਕਟ ਪੇਖੋ ਹਰ ਰਾਮ ਇੰਦਰੀ ਬਸ ਕਰ ਸੁਣੋ ਹਰ ਨਾਮ ਮਨ ਸੰਤੋਖ ਸਰਬ ਜੀ ਦਇਆ ਇਨ ਵਿਦ ਵਰਤ ਸੰਪੂਰਨ ਭਇਆ ਧਾਵਤ ਮਨ ਰਾਖੈ ਇਕਠਾਏ ਮਨ ਤਨ ਸੁਧ ਜਪਤ ਹਰ ਨਾਏ ਸਭ ਮੈਂ ਪੂਰ ਰਹੇ ਪਾਰ ਬ੍ਰਹਮ ਨਾਨਕ ਹਰ ਕੀਰਤਨ ਕਰ ਅਟਲ ਇਹੋ ਧਰਮ ਸਲੋਕ ਦੁਰਮਤ ਹਰੀ ਸੇਵਾ ਕਰੀ ਭੇਟੇ ਸਾਧ ਕਿਰਪਾਲ ਨਾਨਕ ਪ੍ਰਭ ਸਿਉ ਮਿਲ ਰਹੇ ਬਿਨਸੇ ਸਗਲ ਜੰਜਾਲ ਪੌੜੀ ਦੁਆਰਸੀ ਦਾਨ ਨਾਮ ਇਸ਼ਨਾਨ ਹਰ ਕੀ ਭਗਤ ਕਰੋ ਤਜਮਾਨ ਹਰ ਅੰਮ੍ਰਿਤ ਪਾਨ ਕਰੋ ਸਾਧ ਸੰਗ ਮਨ ਤ੍ਰਿਪਤਾ ਸਹਿ ਕੀਰਤਨ ਪ੍ਰਭ ਰੰਗ ਕੋਮਲ ਬਾਣੀ ਸਭ ਕੋ ਸੰਤੋਖ ਪੰਚ ਭੂ ਆਤਮਾ ਹਰ ਨਾਮ ਰਸ ਭੁੱਖ ਗੁਰਪੂਰੇ ਤੇ ਇਹ ਨਹਿ ਚੋ ਪਾਈਐ ਨਾਨਕ ਰਾਮ ਰਮਤ ਫਿਰ ਜੋਨ ਨਾ ਆਈਐ ਸਲੋਕ ਤੀਨ ਗੁਣਾ ਮੈਂ ਵਿਆਪਿਆ ਪੂਰਨ ਹੋਤ ਨ ਕਾਮ ਪਤਤ ਉਧਾਰਨ ਮਨ ਬਸੈ ਨਾਨਕ ਛੂਟੈ ਨਾਮ ਪੌੜੀ ਤ੍ਰਾਉ ਦਸੇ ਤੀਨ ਤਾਪ ਸੰਸਾਰ ਆਪਤ ਜਾਤ ਨਰਕ ਅਵਤਾਰ ਹਰ ਹਰ ਭਜਨ ਨਾ ਮਨ ਮੈਂ ਆਇਓ ਸੁਖ ਸਾਗਰ ਪ੍ਰਭ ਨਿਮਖ ਨ ਗਾਇਓ
ਹਰਖ ਸੋਗ ਕਾ ਦੇਹ ਕਰ ਬਾਧਿਓ, ਦੀਰਘ ਰੋਗ ਮਾਇਆ ਆਸਾ ਦਿਓ, ਦਿਨੇ ਬਿਕਾਰ ਕਰਤ ਸ਼ਰਮ ਪਾਇਓ, ਨੈਨੀ ਨੀਂਦ ਸੁਪਨ ਬਰੜਾਇਓ,

ਪਾਉਣੀ। ਚੌਦਹ ਚਾਰ ਕੁੰਟ ਪ੍ਰਭ ਆਪ, ਸਗਲ ਭਵਨ ਪੂਰਨ ਪ੍ਰਤਾਪ, ਦਸੇ ਦਿਸਾ ਰਵਿਆ ਪ੍ਰਭ ਏਕ, ਧਰਨ ਆਕਾਸ ਸਭ ਹੈ ਪ੍ਰਭ ਪੇਖ, ਜਲ ਤਲ ਬਨ ਪਰਬਤ ਪਾਤਾਲ, ਪਰਮੇਸ਼ਵਰ ਤਹ ਬਸੈ ਦਇਆਲ, ਸੂਖਮ ਅਸਥੂਲ ਸਗਲ ਭਗਵਾਨ, ਨਾਨਕ ਗੁਰਮੁਖ ਬ੍ਰਹਮ ਪਛਾਨ, ਸਲੋਕ ਆਤਮ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ, ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ। ਪੌੜੀ ਅਮਾਵਸ ਆਤਮ ਸੁਖੀ ਭਾਈ ਸੰਤੋਖ ਦਿਆ ਗੁਰਦੇਵ, ਮਨ ਤਨ ਸੀਤਲ ਸ਼ਾਂਤ ਸਹਿਜ, ਲਾਗਾ ਪ੍ਰਭ ਕੀ ਸੇਵ, ਟੂਟੇ ਬੰਧਨ ਬਹੁ ਬਿਕਾਰ, ਸਫਲ ਪੂਰਨਤਾ ਕੇ ਕਾਮ, ਦੁਰਮਤ ਮਿਟੀ ਹੋਂ ਮੈਂ ਛੁਟੀ, ਸਿਮਰਤ ਹਰ ਕੋ ਨਾਮ, ਸਰਨ ਗਹੀ ਪਾਰ ਬ੍ਰਹਮ ਕੀ, ਮਿਟਿਆ ਆਵਾਗਵਨ ਆਪ ਧਰਿਆ ਕੁਟੰਬ ਸਿਉ, ਗੁਣ ਗੋਬਿੰਦ ਪ੍ਰਭ ਰਵਨ, ਹਰ ਕੀ ਟਹਿਲ ਕਮਾਵਣੀ, ਜਪਿਆ ਪ੍ਰਭ ਕਾ ਨਾਮ, ਗੁਰਪੂਰੇ ਤੇ ਪਾਇਆ ਨਾਨਕ ਸੁਖ ਬਿਸਰਾਮ। ਸਲੋਕ ਪੂਰਨ ਕਬਹੁ ਨਾ ਡੋਲਤਾ, ਪੂਰਾ ਕੀਆ ਪ੍ਰਭ ਆਪ, ਦਿਨ ਦਿਨ ਚੜ੍ਹੈ ਸਵਾਇਆ, ਨਾਨਕ ਹੋਤ ਨਾ ਘਾਟ ਪੌੜੀ, ਪੂਰਨਮਾ ਪੂਰਨ ਪ੍ਰਭ ਏਕ, ਕਰਨ ਕਾਰਨ ਸਮਰੱਥ, ਜੀ ਜੰਤ ਦਇਆਲ ਪੁਰਖ, ਸਭ ਉੱਪਰ ਜਾ ਕਾ ਹੱਥ, ਗੁਣ ਨਿਧਾਨ ਗੋਬਿੰਦ ਗੁਰ, ਕੀਆ ਜਾ ਕਾ ਹੋਏ, ਅੰਤਰ ਜਾਮੀ ਪ੍ਰਭ ਸੁਜਾਨ, ਅਲਖ ਨਿਰੰਜਨ ਸੋਏ, ਪਾਰ ਬ੍ਰਹਮ ਪਰਮੇਸ਼ਰੋ, ਸਭਿਤ ਜਾਨਣ ਹਾਰ, ਸੰਤ ਸਹਾਈ ਸਰਨ ਜੋਗ, ਆਠ ਪੈਰ ਨਮਸਕਾਰ, ਅਕਥ ਕਥਾ ਨਹਿ ਬੂਝੀਐ, ਸਿਮਰੋ ਹਰ ਕੇ ਚਰਨ, ਪਤਿਤ ਉਧਾਰਨ ਅਨਾਥ ਨਾਥ, ਨਾਨਕ ਪ੍ਰਭ ਕੀ ਸਰਨ। ਸਲੋਕ ਦੁਖ ਬਿਨ ਸੇ ਸਹਿ ਸਾ ਗਯੋ, ਸਰਨ ਗਹੀ ਹਰ ਰਾਏ, ਮਨ ਚਿੰਦੇ ਪਲ ਪਾਇਆ, ਨਾਨਕ ਹਰ ਗੁਣ ਗਾਏ। ਪੌੜੀ

ਜਾਏ ਹਰਤ ਪਲ ਤਮੁਖ ਉਜਲਾ ਨਹਿ ਪੋ ਹੈ ਤਿਸਮਾਈ ਸੋ ਸੁਰਤਾ ਸੋ ਬੈਸਨੋ ਸੋ ਗਿਆਨੀ ਧਨਵੰਤ ਸੋ ਸੂਰਾ ਕਲਵੰਤ ਸੋਏ ਜਿਨ ਭਜਿਆ ਭਗਵੰਤ ਖੱਤਰੀ ਬ੍ਰਾਹਮਣ ਸੂਦ ਬੈਸ ਉਧਰੈ ਸਿਮਰ ਚੰਡਾਲ ਜਿਨ ਜਾਣਿਓ ਪ੍ਰਭ ਆਪਣਾ ਨਾਨਕ ਤਸਹਿ ਰਵਾਲ ਗੌੜੀ ਕੀ ਵਾਰ ਮਹੱਲਾ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਸਤਿਗੁਰ ਪੁਰਖ ਦਇਆਲ ਹੈ ਜਿਸਨੂੰ ਸਮਤ ਸਭ ਕੋਈ ਏਕ ਦ੍ਰਿਸ਼ਟ ਕਰ ਦੇਖਦਾ ਮਨ ਭਾਵਨੀ ਤੇ ਸਿੱਧ ਹੋਏ ਸਤਿਗੁਰ ਵਿੱਚ ਅੰਮ੍ਰਿਤ ਹੈ ਹਰ ਉੱਤਮ ਹਰ ਪਦ ਸੋਈ ਨਾਨਕ ਕਿਰਪਾ ਤੇ ਹਰ ਧਿਆਈਐ ਗੁਰਮੁਖ ਪਾਵੈ ਕੋਈ ਮਹੱਲਾ ਚੌਥਾ ਹਉਮੈ ਮਾਇਆ ਸਭ ਬਿਖ ਹੈ ਨਿਰਜਗ ਤੋਟਾ ਸੰਸਾਰ ਲਾਹਾ ਹਰ ਤਨ ਖੱਟਿਆ ਗੁਰਮੁਖ ਸ਼ਬਦ ਵਿਚਾਰ ਹਉਮੈ ਮਹਿਲ ਬਿਖ ਉੱਤਰ ਹੈ ਹਰ ਅੰਮ੍ਰਿਤ ਹਰ ਉਰਧਾਰ ਸਭ ਕਾਰਜ ਤਿਨਕੇ ਸਿੱਧ ਹੈ ਜਿਨ ਗੁਰਮੁਖ ਕਿਰਪਾ ਧਾਰ ਨਾਨਕ ਜੋ ਧੁਰ ਮਿਲੇ ਸੇ ਮਿਲ ਰਹੇ ਹਰ ਮੇਲੇ ਸਿਰਜਨਹਾਰ ਪਾਉਣੀ ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚਾ ਗੋਸਾਈ ਤੁਧਨੋ ਸਭ ਧਿਆਈ ਦੀ ਸਭ ਲੱਗੈ ਤੇਰੀ ਪਾਈ ਤੇਰੀ ਸਿਫਤ ਸਵਾਲਿਓ ਸਰੂਪ ਹੈ ਜਿਨ ਕੀ ਧੀ ਤਿਸ ਪਾਰ ਲੰਘਾਈ ਗੁਰਮੁਖਾਂ ਨੂੰ ਫਲ ਪਾਈਂਦਾ ਸਤਨਾਮ ਸਮਾਈ ਵੱਡੀ ਮੇਰੀ ਸਾਹਿਬਾ ਵੱਡੀ ਤੇਰੀ ਵਡਿਆਈ ਸਲੋਕ ਮਹੱਲਾ ਚੌਥਾ

ਮਰ ਹੈ ਖਪਜਾਵ ਹੈ ਸਭ ਅਪਵਾਦ। ਜਨ ਨਾਨਕ ਗੁਰਮੁਖ ਉਭਰੇ ਜਪ ਹਰ ਹਰ ਪਰਮਾਨਾਦ। ਮਹੱਲਾ ਚੌਥਾ। ਸਤਿਗੁਰ ਹਰ ਪ੍ਰਭ ਦਸ ਨਾਮ ਧਿਆਈ ਮਨ ਹਰੀ। ਨਾਨਕ ਨਾਮ ਪਵਿੱਤ ਹਰ ਮੁਖ ਬੋਲੀ ਸਭ ਦੁੱਖ ਪਰ ਹਰੀ। ਪੌੜੀ ਤੂੰ ਆਪੇ ਆਪ ਨਿਰੰਕਾਰ ਹੈ ਨਿਰੰਜਨ ਹਰ ਰਾਇਆ। ਜਿੰਨੀ ਤੂੰ ਇੱਕ ਮਨ ਸੱਚ ਧਿਆਇਆ ਤਿਨਕਾ ਸਭ ਦੁੱਖ ਗਵਾਇਆ। ਤੇਰਾ ਸਰੀਕ ਕੋ ਨਾਹੀ ਜਿਸ ਨੋ ਲਵੈ ਲਾਏ ਸੁਨਾਇਆ। ਤੁਰ ਜੇਵਣ ਦਾਤਾ ਤੂੰ ਹੈ ਨਿਰੰਜਨਾ ਤੂੰ ਹੈ ਸੱਚ ਮੇਰਾ ਮਨ ਭਾਇਆ। ਸੱਚੇ ਮੇਰੇ ਸਾਹਿਬਾ ਸੱਚੇ ਸੱਚ ਨਾਇਆ। ਸਲੋਕ ਮਹੱਲਾ ਚੌਥਾ।

ਕਬਰਤ ਦਾ ਗੁਰਮੁਖ ਪ੍ਰਗੜੀਐ, ਤੂੰ ਸੱਚਾ ਸਭ ਸਦਾ ਖਸਮ ਹੈ, ਸਬਦੂ ਤੂੰ ਝੜੀਐ, ਤੂੰ ਕਰੈ ਸੋ ਸੱਚੇ ਹੋਏ ਸੀ, ਤਾਂ ਕਾਇਤ ਕੜੀਐ। ਸਲੋਕ ਮਹੱਲਾ ਚੌਥਾ। ਮੈਂ ਮਨ ਤਨ ਪ੍ਰੇਮ ਪ੍ਰਮ ਕਾ

ਕਰਤਾ ਆਪ ਅਭੁੱਲ ਹੈ ਭੁੱਲਣ ਵਿੱਚ ਨਾਹੀ। ਤੂੰ ਕਰੈ ਸੋ ਸੱਚੇ ਭਲਾ ਹੈ ਗੁਰਸ਼ਬਦ ਬੁਝਾਹੀ। ਤੂੰ ਕਰਨ ਕਾਰਨ ਸਮਰੱਥ ਹੈ ਦੂਜਾ ਕੋ ਨਾਹੀ। ਤੂੰ ਸਾਹਿਬ ਆਗਮ ਦਇਆਲ ਹੈ ਸਭ ਤੋਂ ਦਿਤਿਆਹੀ। ਸਭ ਜੀ ਤੇਰੇ ਤੂੰ ਸਭ ਸਦਾ ਤੂੰ ਸਭ ਛਡਾਹੀ। ਸਾ ਲੋਕ ਮਹੱਲਾ ਚੌਥਾ ਸੁਣ ਸਾਜਨ ਪ੍ਰੇਮ ਸੰਦੇਸਰਾ। ਅੱਖੇ ਤਾਰ ਲਗਨ ਗੁਰ ਤੁਠਾ ਸੱਜਣ ਮੇਲਿਆ ਜਨ ਨਾਨਕ ਸੁਖ ਸਵਨ ਮਹੱਲਾ ਚੌਥਾ। ਸਤਿਗੁਰ ਦਾਤਾ ਦਇਆਲ ਹੈ ਜਿਸਨੂੰ ਦਇਆ ਸਦਾ ਹੋਏ। ਸਤਿਗੁਰ ਅੰਦਰੋਂ ਨਿਰਵੈਰ ਹੈ ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਵੈਜੇ ਵੈਰ ਚਲਾਏਂਦੇ ਤਿੰਨ ਵਿੱਚੋਂ ਤਿਸ਼ਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰ ਨੂੰ ਜਿਹਾ ਕੋਈ ਇੱਛਦਾ ਤਿਹਾ ਫਲ ਪਾਏ ਕੋਏ। ਨਾਨਕ ਕਰਤਾ ਸਭ ਕੁਛ ਜਾਣਦਾ ਜਿੱਦੋਂ ਕੁਛ ਗੁੱਝਾ ਨਾ ਹੋਏ ਪੌੜੀ। ਜਿਸ ਨੂੰ ਸਾਹਿਬ ਵੱਡਾ ਕਰੇ ਸੋਈ ਵੱਡ ਜਾਣੀ। ਜਿਸ ਸਾਹਿਬ ਭਾਵੈ ਤਿਸ ਬਖਸ਼ ਲਏ ਸੋ ਸਾਹਿਬ ਮਨ ਪਾਣੀ। ਜੇ ਕੋ ਉਸ ਦੀ ਰੀਸ ਕਰੇ ਸੋ ਮੂੜ ਅਜਾਣੀ। ਜਿਸ ਨੂੰ ਸਤਿਗੁਰ ਮੇਲੇ ਸੋ ਗੁਣ ਰਵੈ ਗੁਣ ਆਖ ਵਖਾਣੀ। ਨਾਨਕ ਸੱਚਾ ਸੱਚ ਹੈ ਬੁੱਝ ਸੱਚ ਸਮਾਣੀ। ਸਾ ਲੋਕ ਮਹੱਲਾ ਚੌਥਾ ਹਰ ਸਤ ਨਿਰੰਜਨ ਅਮਰ ਹੈ ਨਿਰਭਉ ਨਿਰਵੈਰ ਨਿਰੰਕਾਰ। ਜਿਨ ਜਪਿਆ ਇਕ ਮਨ ਇਕ ਚਿਤ ਤਿਨ ਲੱਥਾ ਹੋਮੈ ਭਾਰ। ਜਿਨ ਗੁਰਮੁਖ ਹਰ ਆਰਾਧਿਆ ਤਿਨ ਸੰਤ ਜਨਾ ਜੈਕਾਰ। ਕੋਈ ਨਿੰਦਾ ਕਰੇ ਪੂਰੇ ਸਤਿਗੁਰੂ ਕੀ ਜਿਸ ਨੂੰ ਫਿੱਟ ਫਿੱਟ ਕਹੈ ਸਭ ਸੰਸਾਰ। ਸਤਿਗੁਰ ਵਿੱਚ ਆਪ ਵਰਤਦਾ ਹਰ ਆਪੇ ਰੱਖਣ ਹਾਰ। ਧਨ ਧਨ ਗੁਰੂ ਗੁਣ ਗਾਵਦਾ ਤਿਸ ਨੂੰ ਸਦਾ ਸਦਾ ਨਮਸਕਾਰ। ਜਨ ਨਾਨਕ ਤਿਨ ਕੋ ਵਾਰਿਆ ਜਨ ਜਪਿਆ ਸਿਰ ਜਨਹਾਰ ਮਹੱਲਾ ਚੌਥਾ।

ਵਰਤਦਾ ਆਪੇ ਹੀ ਗੁਣਤਾਸ। ਜਨ ਨਾਨਕ ਨਾਮ ਧਿਆਇ ਤੂੰ ਸਭ ਕਿਲ ਵਿਖ ਕੱਟੇ ਤਾਸ ਪੌੜੀ। ਤੂੰ ਸੱਚਾ ਸਾਹਿਬ ਸੱਚ ਹੈ ਸੱਚ ਸੱਚੇ ਭਾਵੈ। ਜੋ ਤੁਰ ਸੱਚ ਸਲਾਹ ਦੇ ਤਿਨ ਜਮ ਕੰਕਰ ਨੇੜ ਨਾ ਆਵੈ। ਤਿਨ ਕੇ ਮੁਖ ਦਰ ਉਜਲੇ ਜਨ ਹਰ ਹਿਰਦੈ ਸੱਚਾ ਭਾਵੈ। ਕੂੜਿਆਰ ਪਛਾਹ ਸੱਟੀਅਨ ਕੂੜ ਹਿਰਦੈ ਕਵਟ ਮਹਾਂ ਦੁਖ ਪਾਵੈ। ਮੋਹ ਕਾਲੇ ਕੂੜਿਆਰੀਆਂ ਕੂੜਿਆਰ ਕੂੜੋ ਹੋਏ ਜਾਵੈ। ਸਲੋਕ ਮਹੱਲਾ ਚੌਥਾ। ਸਤਿਗੁਰ ਧਰਤੀ ਧਰਮ ਹੈ ਤਿਸ ਵਿੱਚ ਜਿਹਾ ਕੋ ਬੀਜੇ ਤੇਹਾ ਫਲ ਪਾਏ। ਗੁਰਸਿੱਖੀ ਅੰਮ੍ਰਿਤ ਬੀਜਿਆ ਤਨ

ਅੰਦਰ ਖੋਟ ਨਿਤ ਖੋਟ ਕਮਾਵੈ ਉਹ ਜਿਹਾ ਬੀਜੇ ਤੇਹਾ ਫਲ ਖਾਏ ਜਾਂ ਸਤਿਗੁਰ ਸਰਾਪ ਨਦਰ ਕਰ ਦੇਖੈ ਸੁਆਵ ਗੀਰ ਸਭ ਉਗੜ ਆਈ ਓਏ ਜਿਹਾ ਚਿਤਵੈ ਨਿਤ ਤੇਹਾ ਪਾਇਨ ਓਏ ਤੇਹੋ ਜਿਹੇ ਦਈਏ ਬਜਾਏ ਨਾਨਕ ਦੋਹੇ ਸਿਰੇ ਖਸਮ ਆਪੇ ਵਰਤੈ ਨਿਤ ਕਰ ਕਰ ਦੇਖੈ ਚਲਤ ਸਵਾਏ ਮਹੱਲਾ ਚੌਥਾ ਇੱਕ ਮਨ ਇੱਕ ਵਰਤਦਾ ਜਿਤ ਲੱਗੈ ਸੋ ਥਾਏ ਪਾਏ ਕੋਈ ਗੱਲਾਂ ਕਰੇ ਕਨੇਰੀਆਂ ਜੇ ਘਰ ਬਥ ਹੋਵੈ ਸਾਹੀ ਖਾਏ ਬਿਨ ਸਤਿਗੁਰ ਸੋਜੇ

ਜਿਉਂ ਲੋਹਾ ਪਾਰਸ ਭੇਟੀਐ ਮਿਲ ਸੰਗਤ ਸਵਰਨ ਹੋਏ ਜਾਏ। ਜਨ ਨਾਨਕੇ ਪ੍ਰਭ ਤੂੰ ਧਣੀ ਜਿਉਂ ਭਾਵੈ ਤਿਵੈ ਚਲਾਏ ਪੌੜੀ। ਜਿਨ ਹਰ ਹਿਰਦੈ ਸੇਵਿਆ ਤਿਨ ਹਰ ਆਪ ਮਿਲਾਏ। ਗੁਣ ਕੀ ਸਾਂਝ ਤਿਨ ਸਿਉਂ ਕਰੀ ਸਭ ਅਵਗੁਣ ਸ਼ਬਦ ਜਲਾਏ। ਔਗੁਣ ਵਿਗੁਣ ਪੱਲਰੀ ਜਿਸ ਦੇਹ ਸੋ ਸੱਚੇ ਪਾਏ। ਬਲਹਾਰੀ ਗੁਰ ਆਪਣੇ ਜਨ ਔਗੁਣ ਮੇਟ ਗੁਣ ਪ੍ਰਗਟੀ ਆਏ। ਵੱਡੀ ਵਡਿਆਈ ਵੱਡੇ ਕੀ ਗੁਰਮੁਖ ਆਲਾਏ। ਸਲੋਕ ਮਹੱਲਾ ਚੌਥਾ। ਸਤਿਗੁਰ ਵਿੱਚ ਵੱਡੀ ਵਡਿਆਈ ਜੋ ਅਨਦਨ ਹਰ ਹਰ ਨਾਮ ਧਿਆਵੈ। ਹਰ ਹਰ ਨਾਮ ਰਮਤ ਸੁਚ ਸੰਜਮ ਹਰ ਨਾਮੇ ਹੀ ਤ੍ਰਿਪਤਾਵੈ। ਹਰ ਨਾਮ ਤਾਣ ਹਰ ਨਾਮ ਦੀਵਾਨ ਹਰ ਨਾਮੋ ਰੱਖ ਕਰਾਵੈ।

ਫਿਰ ਸਤਿਗੁਰ ਕੀ ਸਰਨੀ ਪਵੈ ਤਾਂ ਉਭਰੈ ਜਾਂ ਹਰ ਹਰ ਨਾਮ ਧਿਆਵੈ ਹਰ ਬਾਤਾਂ ਆਖ ਸੁਣਾਏ ਨਾਨਕ ਹਰ ਕਰਤੇ ਏਵੈ ਭਾਵੈ ਮਹੱਲਾ ਚੌਥਾ।

ਉਸ ਦਾ ਬੋਲਿਆ ਕਿਸੇ ਨਾ ਪਾਇਆ। ਉਹ ਘਰ ਘਰ ਹੰਡਾ ਜੋ ਰੰਨ ਦੁਹਾਗਣ, ਉਸ ਨਾਲ ਮੋਹ ਜੋੜੇ ਉਸ ਵੀ ਲੱਛਣ ਲਾਇਆ। ਗੁਰਮੁਖ ਹੋਏ ਸੋ ਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜੋ ਗੁਰ ਗੋਪੇ ਆਪਣਾ ਸੋ ਭਲਾ ਨਾਹੀ ਪੰਚ ਹੋ,

ਪਰੇ ਆਇਆ ਗੁਰ ਸਿੱਖਾਂ ਵਡਿਆਈ ਭਾਵੈ ਗੁਰ ਪੂਰੇ ਕੀ ਮਨ ਮੁੱਖਾਂ ਉਹ ਬੇਲਾ ਹੱਥ ਨਾ ਆਇਆ ਪੌੜੀ ਸੱਚ ਸੱਚਾ ਸਬਦੂ ਵੱਡਾ ਹੈ ਸੋ ਲਏ ਜਿਸ ਸਤਿਗੁਰ ਟਿੱਕੇ ਸੋ ਸਤਿਗੁਰ ਜੇ ਸੱਚ ਧਿਆਇਂਦਾ ਸੱਚ ਸੱਚਾ ਸਤਿਗੁਰ ਇੱਕੇ ਸੋਈ ਸਤਿਗੁਰ ਪੁਰਖ ਹੈ ਜਿਨ ਪੰਜੇ ਦੂਤ ਕੀਤੇ ਬਸ ਛਿੱਕੇ ਜੇ ਬਿਨ ਸਤਿਗੁਰ ਸੇਵੇ ਆਪ ਗੁਣਾਇੰਦੇ ਤਿਨ ਅੰਦਰ ਕੂੜ ਫਿੱਟ ਫਿੱਟ ਮੋਹ ਫਿੱਕੇ ਉਹ ਬੋਲੇ ਕਿਸੇ ਨਾ ਭਾਵਨੀ ਮੋਹ ਕਾਲੇ ਸਤਿਗੁਰ ਤੇ ਚੁੱਕੇ ਸਲੋਕ ਮਹੱਲਾ ਚੌਥਾ ਹਰ ਪ੍ਰਭ ਕਾ ਸਭ ਖੇਤ ਹੈ ਹਰ ਆਪ ਕਿਰਸਾਣੀ ਲਾਇਆ ਗੁਰਮੁਖ ਬਖਸ਼ ਜਮਾਈ ਅੰਨ ਮਨਮੁਖੀ ਮੂਲ ਗਵਾਇਆ ਸਭ ਕੋ ਬੀਜੇ ਆਪਣੇ ਭਲੇ ਨੂੰ ਹਰ ਭਾਵੈ ਸੋ ਖੇਤ ਜਮਾਇਆ ਗੁਰ ਸਿੱਖੀ ਹਰ ਅੰਮ੍ਰਿਤ ਬੀਜਿਆ ਹਰ ਅੰਮ੍ਰਿਤ ਨਾਮ ਫਲ ਅੰਮ੍ਰਿਤ ਪਾਇਆ ਜਮ ਚੂਹਾ ਕਿਰਸ ਨਿਤ ਕੁਰਕਦਾ ਹਰ ਕਰਤੈ ਮਾਰ ਕਢਾਇਆ ਕਿਰਸਾਣੀ ਜੰਮੀ ਭਾਉ ਕਰ ਹਰ ਬੋਹਲ ਬਖਸ਼ ਜਮਾਇਆ ਤਿਨਕਾ ਕਾੜਾ ਅੰਦੇਸਾ ਸਭ ਲਾਹਿਓਨ ਜਿਨੇ ਸਤਿਗੁਰ ਪੁਰਖ ਧਿਆਇਆ ਜਨ ਨਾਨਕ ਨਾਮ ਅਰਾਧਿਆ ਆਪ ਤਰਿਆ ਸਭ ਜਗਤ ਤਰਾਇਆ ਮਹੱਲਾ ਚੌਥਾ ਸਾਰਾ ਦਿਨ ਲਾਲਚ ਅਟਿਆ ਮਨਮੁਖ ਹੋਰੇ ਗੱਲਾਂ ਰਾਤੀ ਉਗੈ ਦੱਬਿਆ ਨਵੇਂ ਸੋਤ ਸਭ ਢਿੱਲਾ ਮਨਮੁੱਖਾਂ ਦਾ ਸਿਰ ਜੋਰਾ ਅਮਰ ਹੈ ਨਿਤ ਦੇਵ ਹੈ ਭਲਾ ਜੋਰਾ ਦਾ ਆਖਿਆ ਪੁਰਖ ਕਮਾਮ ਦੇ ਸੇ ਅਪਵਿੱਤ ਅਮੇਦ ਖਲਾ ਕਾਮ ਵਿਆਪੇ ਕੁਸੁੱਧ ਨਾਰ ਸੇ ਜੋਰਾ ਪੁੱਛ ਚੱਲਾ ਸਤਿਗੁਰ ਕਹਿ ਆਖਿਆ ਜੋ ਚੱਲੈ ਸੋ ਸਤ ਪੁਰਖ ਭਲ ਭਲਾ ਜੋਰਾ ਪੁਰਸ ਸਭ ਆਪ ਉਪਾਇਨ ਹਰ ਖੇਲ ਸਭ ਖਿਲਾ ਸਭ ਤੇਰੀ ਬਣਤ ਬਣਾਵਣੀ ਨਾਨਕ ਭਲ ਭਲਾ ਪੌੜੀ ਤੂੰ ਬੇਪਰਵਾਹ ਅਥਾਹ ਹੈ ਅਤੁਲ ਕਿਉਂ ਤੁਲੀਐ ਸੇ ਬਣਭਾਗੇ ਜੇ ਤੁਧ ਧਿਆਇਂਦੇ ਜਿਨ ਸਤਿਗੁਰ ਮਿਲੀਐ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸੇ ਕੂੜਿਆਰ ਕੂੜੇ ਝੜ ਪੜੀਐ ਉਹਨਾਂ ਅੰਦਰ ਹੋਰ ਮੁੱਖ ਹੋਰ ਹੈ ਬਿਖ ਮਾਇਆ ਨੂੰ ਝੱਖ ਮਰਦੇ ਕੜੀਐ ਸਲੋਕ ਮਹੱਲਾ ਚੌਥਾ ਸਤਿਗੁਰ ਕੀ

ਸਚਿਆਰ ਸਿੱਖ ਬੈ ਸਤਿਗੁਰ ਪਾਸ ਘਾਲਣ, ਕੂੜਿਆਰ ਨਾ ਲੱਭਣੀ ਕਿਤੇ ਥਾਏ ਭਾਲੇ, ਜਿੰਨਾ ਸਤਿਗੁਰ ਕਾ ਆਖਿਆ ਸੌਖਾ ਵੈ ਨਾਹੀ, ਤਿੰਨਾ ਮੋਹ ਭਲੇਰੇ ਫਿਰ ਦਈਏ ਗਾਲੇ, ਜਿਨ ਅੰਦਰ ਪ੍ਰੀਤ ਨਹੀਂ ਹਰ ਕੀ ਰੀਸ, ਸੇ ਕਿਚਰਕ ਬੇਰ ਆਈਅਨ ਮਨਮੁਖ ਬੇਤਾਲੇ, ਸਤਿਗੁਰ ਨੂੰ ਮਿਲੈ ਸੋ ਆਪਣਾ ਮਨ ਥਾਏ ਰੱਖੈ, ਉਹ ਆਪ ਵਰਤੈ ਆਪਣੀ ਬਥ ਨਾਲੇ।

ਦਾਸ ਜਾਂ ਕਰਤਾ ਵੱਲ ਤਾਂ ਸਭ ਕੋ ਵੱਲ ਸਭ ਦਰਸ਼ਨ ਦੇਖ ਕਰੈ ਸਾਵਾਸ ਸਾਹੋ ਪਾਥ ਸਾਹੋ ਸਭ ਹਰ ਕਾ ਕੀਆ ਸਭ ਜਨ ਕਉ ਆਏ ਕਰੈ ਰਹਿ ਰਾਸ ਗੁਰਪੂਰੇ ਕੀ ਵੱਡੀ ਵਡਿਆਈ ਹਰ ਹਰ ਵੱਡਾ ਸੇਵ ਅਤੁਲ ਸੁਖ ਪਾਇਆ ਗੁਰਪੂਰਾ ਦਾਨ ਦੀਆ ਹਰ ਨਿਚਲ ਨਿਤ ਬਖਸ਼ੇ ਚੜੈ ਸਵਾਇਆ ਕੋਈ ਨਿੰਦਕ ਬੜਿਆਈ ਦੇਖ ਨਾ ਸਕੈ ਸੋ ਕਰਤੈ ਆਪ ਪਚਾਇਆ ਜਨ ਨਾਨਕ ਗੁਣ ਬੋਲੈ ਕਰਤੇ ਕੇ ਭਗਤਾਂ ਨੂੰ ਸਦਾ ਰੱਖਦਾ ਆਇਆ ਪੌੜੀ ਤੂੰ ਸਾਹਿਬ ਅਗਮ ਦਇਆਲ ਹੈ ਬੜਦਾਤਾ ਦਾਣਾ ਤੁਰ ਜੇਵੜ ਮੈਂ ਹੋਰ ਕੋ ਦਿਸ ਨਾ ਆਵੇ ਤੂੰ ਹੈ ਸੁਗੜ ਮੇਰਾ ਮਨ ਭਾਣਾ ਮੋਹ ਕਟੰਬ ਦਿਸ ਆਮਦਾ ਸਭ ਚੱਲਣ ਹਾਰਾ ਆਵਣ ਜਾਣਾ ਜੋ ਬਿਨ ਸੱਚੇ ਹੋਰ ਚਿਤ ਲਾਇਂਦੇ ਸੇ ਕੂੜਿਆਰ ਕੂੜਾ ਤਿੰਨ ਮਾਣਾ ਨਾਨਕ ਸੱਚ ਧਿਆਏ ਤੂੰ ਬਿਨ ਸੱਚੇ ਪਚ ਪਚ ਮੋਏ ਅਜਾਣਾ ਸਲੋਕ ਮਹੱਲਾ ਚੌਥਾ ਅੱਗੋਂ ਦੇ ਸਤਭਾਉ ਨਾ ਦਿੱਚੈ ਪਿੱਛੋਂ ਦੇ ਆਖਿਆ ਕੰਮ ਨਾ ਆਵੈ ਅੱਧ ਵਿੱਚ ਫਿਰੈ ਮਨ ਮੁਖ ਬੇਚਾਰਾ ਗੱਲੇ ਕਿਉਂ ਸੁਖ ਪਾਵੈ ਜਿਸ ਅੰਦਰ ਪ੍ਰੀਤ ਨਹੀਂ ਸਤਿਗੁਰ ਕੀ

ਸਭ ਕਾੜਾ ਅੰਦੇਸਾ ਭਰਮ ਚੁਕਾਵੈ, ਸਦਾ ਆਨੰਦ ਰਹੇ ਦਿਨ ਰਾਤੀ, ਜਨ ਨਾਨਕ ਅਨੰਦਿਨ ਹਰ ਗੁਣ ਗਾਵੈ। ਮਹੱਲਾ ਚੌਥਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉਠ ਹਰ ਨਾਮ ਧਿਆਵੈ। ਉਦਮ ਕਰੇ ਭਲਕੇ ਪਰਵਾਤੇ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕੇ ਲਿਵਿਖ ਪਾਪ ਦੋਖ ਲਹਿ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰਸਿੱਖ ਗੁਰੂ ਮਨ ਭਾਵੈ। ਜਿਸਨੂੰ ਦਇਆਲ ਹੋਵੈ ਮੇਰਾ ਸੁਆਮੀ, ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ। ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹ ਨਾਮ ਜਪਾਵੈ ਪੌੜੀ। ਜੋ ਤੁਰ ਸੱਚ ਧਿਆਏ ਦੇ ਸੇ ਬਿਰਲੇ ਥੋੜੇ, ਜੋ ਮਨ ਚਿਤ ਇੱਕ ਅਰਾਧ ਦੇ, ਤਿਨਕੇ ਬਰਕਤ ਖਾਹੇ ਅਸੰਖ ਕਰੋੜੇ। ਤੁਧਨੋ ਸਭ ਧਿਆਈਂਦੀ ਸੇ ਥਾਏ ਪਏ, ਜੋ ਸਾਹਿਬ ਲੋੜੇ। ਜੋ ਬਿਨ ਸਤਿਗੁਰ ਸੇਵੇ ਖਾਂਦੇ ਪੈਨ ਦੇ, ਸੇ ਮੋਏ ਮਰ ਜੰਮੇ ਕੋੜੇ। ਓਏ ਹਾਜ਼ਰ ਮਿੱਠਾ ਬੋਲਦੇ, ਬਾਹਰ ਵਿਸ ਕੱਢੈ ਮੁੱਖ ਘੋਲੇ, ਮਨ ਖੋਟੇ ਦਈਏ ਵਿਛੋੜੇ। ਸਲੋਕ ਮਹੱਲਾ ਚੌਥਾ।

ਤੜ ਸੁਣਿਆ ਸਭ ਤੇ ਜਗਤ ਵਿੱਚ ਭਾਈ। ਬੇਮੁਖ ਸਣੈ ਨਫਰੈ ਪੌਲੀ ਪੌਦੀ, ਫਾਵਾ ਹੋਇ ਕੈ ਉੱਠ ਕਰ ਆਇਆ। ਅੱਗੇ ਸੰਗਤੀ ਕੁੜਮੀ ਬੇਮੁਖ ਰਲਨਾ ਨਾ ਮਿਲੈ, ਤਾਂ ਬਹੁਟੀ ਭਤੀਜੀ ਫਿਰ ਆਣ ਘਰ ਪਾਇਆ। ਹਲਤ ਪਲਤ ਦੋ ਵਹਿ ਗਏ, ਨਿਤ ਭੁੱਖਾ ਕੂਕੇ ਤਿਹਾਇਆ।

ਸੋ ਨਫਰੈ ਹੱਥ ਆਵੈ ਅਣਹੋਂਦੀ ਕਿਥੋਂ ਪਾਏ। ਜਹਤੀ ਸੇਵਾ ਕੀਤੀ ਫਿਰ ਲੇਖਾ ਮੰਗੀਐ ਸਾ ਸੇਵਾ ਔਖੀ ਹੋਈ। ਨਾਨਕ ਸੇਵਾ ਕਰੋ ਹਰ ਗੁਰ ਸਫਲ ਦਰਸ਼ਨ ਕੀ। ਫਿਰ ਲੇਖਾ ਮੰਗੈ ਨਾ ਕੋਈ ਪੌੜੀ। ਨਾਨਕ ਵਿਚਾਰੈ ਸੰਤ ਜਨ ਚਾਰ ਵੇਦ ਕਹਾਂਦੇ। ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋ ਬੰਦੇ। ਪ੍ਰਗਟ ਪਹਾਰਾ ਜਪਦਾ ਸਭ ਲੋਕ ਸੁਣਦੇ। ਸੁਖ ਨ ਪਾਇਨ ਮੁਗਧ ਨਰ ਸੰਤ ਨਾਲ ਕਹਾਂਦੇ। ਓਏ ਲੋਚਨ ਉਹਨਾਂ ਗੁਣੈ ਨੋ ਓਏ ਅਹੰਕਾਰ ਸੜਨਦੇ। ਓਏ ਵਿਚਾਰੇ ਕਿਆ ਕਰੈ ਜਾਂ ਭਾਗ ਧੁਰ ਮੰਦੇ। ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੈ ਨਾ ਸੰਦੇ। ਬੈਰ ਕਰੈ ਨਿਰਵੈਰ ਨਾਲ ਧਰਮ ਨਿਆਇ ਪਚੰਦੇ। ਜੋ ਜੋ ਸੰਤ ਸਰਾਪਿਆ ਸੇ ਫਿਰੈ ਪਵੰਦੇ। ਪੇੜ ਮੁਡਾਹੂ ਕੱਟਿਆ ਤਿਸ ਡਾਲ ਸਕੰਦੇ। ਸਲੋਕ ਮਹੱਲਾ ਚੌਥਾ। ਅੰਤਰ ਹਰ ਗੁਰੂ ਧਿਆਏ ਦਾ ਵੱਡੀ ਵਡਿਆਈ। ਤੁਸ ਦਿੱਤੀ ਪੂਰਾ ਸਤਿਗੁਰੂ ਘਟੈ ਨਾਈ। ਇੱਕ ਤਿਲ ਕਿਸੈ ਦੀ ਘਟਾਈ। ਸੱਚ ਸਾਹਿਬ ਸਤਿਗੁਰੂ ਕੈ ਵੱਲ ਹੈ ਤਾਂ ਝੱਖ ਝੱਖ ਮਰੈ ਸਭ ਲੋਕਾਈ। ਨਿੰਦਕਾਂ ਕੇ ਮੋਹਕਾਲੇ ਕਰੇ ਹਰ ਕਰਤਾ ਆਪ ਵਧਾਈ। ਜਿਉਂ ਜਿਉਂ ਨਿੰਦਕ ਨਿੰਦ ਕਰੈ ਤਿਉਂ ਤਿਉਂ ਨਿਤ ਨਿਤ ਚੜ੍ਹੈ ਸਵਾਈ। ਜਨ ਨਾਨਕ ਹਰ ਆਰਾਧਿਆ ਤਿਨ ਪੈਰੀ ਆਣ ਸਭ ਪਾਈ। ਮਹੱਲਾ ਚੌਥਾ। ਸਤਿਗੁਰ ਸੇਤੀ ਗਣਤ ਜੇ ਰੱਖੈ ਹਾਲਤ ਪਾਲਤ ਸਭ ਤਿਸਕਾ ਗਇਆ। ਨਿਤ ਝਹੀਆਂ ਪਾਏ ਝੱਗੂ ਸੁੱਟੇ ਝੱਖਦਾ ਝੱਖਦਾ ਝੜ ਪਿਆ। ਨਿਤ ਉਪਾਪ ਕਰੈ ਮਾਇਆ ਧਨ ਕਾਰਨ ਅਗਲਾ ਧਨ ਪੀ ਉੱਡ ਗਇਆ। ਕਿਆ ਉਹ ਖੱਟੇ ਕਿਆ ਉਹ ਖਾਵੈ ਜਿਸ ਅੰਦਰ ਸਹਿਸਾ ਦੁੱਖ ਪਇਆ। ਨਿਰਵੈਰਾ ਨਾਲ ਜੇ ਬੈਰ ਰਚਾਏ ਸਭ ਪਾਪ ਜਗਤ ਕਾ ਤਿਨ ਸਿਰ ਲਿਆ।

ਜੋ ਤੁਰ ਸੱਚ ਧਿਆਏ ਦੇ ਸੱਚ ਸੇਵਣ ਸੱਚੇ ਤੇਰਾ ਮਾਣ ਉਹਨਾਂ ਅੰਦਰ ਸੱਚ ਮੁਖ ਉਜਲੇ ਸੱਚ ਬੋਲਣ ਸੱਚੇ ਤੇਰਾ ਤਾਣ।

ਲੋਕ ਮਹੱਲਾ ਚੌਥਾ ਧੁਰ ਮਾਰੇ ਪੂਰਾ ਸਤਿਗੁਰੂ ਸਹੀ ਹੁਣ ਸਤਿਗੁਰ ਮਾਰੇ ਜੇ ਮੇਲਣ ਨੂੰ ਬਹੁਤ ਤੇਰਾ ਲੋਚੀਐ ਨਾ ਦੇਈ ਮਿਲਣ ਕਰਤਾਰੇ ਸਤ ਸੰਗਤ ਢੋਏ ਨਾ ਲਹਨ ਵਿੱਚ ਸੰਗਤ ਗੁਰ ਵਿਚਾਰੇ ਕੋਈ ਜਾਏ ਮਿਲੈ ਹੁਣ ਉਹਨਾਂ ਨੂੰ ਤਿਸ ਮਾਰੇ ਜੰਮ ਜੰਦਾਰੇ ਗੁਰ ਬਾਬਾ ਫਿਟਕੇ ਸੇ ਫਿਟੇ ਗੁਰ ਅੰਗਦ ਕੀਤੇ ਕੂੜਿਆਰੇ ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ

ਤਿਸ ਕਾਰਜ ਸਭ ਸਵਾਰੇ, ਜੋ ਇੱਛਾ ਸੋ ਫਲ ਪਾਏ ਸੀ, ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ। ਸਭ ਨਿਧਾਨ ਸਤਿਗੁਰੂ ਵਿੱਚ, ਜਿਸ ਅੰਦਰ ਹਰ ਉਰਤਾਰੇ, ਸੋ ਪਾਏ ਪੂਰਾ ਸਤਿਗੁਰੂ, ਜਿਸ ਲਿਖਿਆ ਲਿਖਤ ਲਲਾਰੇ। ਜਨ ਨਾਨਕ ਮੰਗੈ ਧੂੜ ਤਿੰਨ, ਜੋ ਗੁਰਸਿੱਖ ਮਿੱਤ ਪਿਆਰੇ। ਮਹੱਲਾ ਚੌਥਾ। ਜਿਨ ਕੋ ਆਪ ਦੇ ਵਡਿਆਈ, ਜਗਤ ਵੀ ਆਪੇ ਆਣ, ਤਿਨ ਕੋ ਪੈਰੀ ਪਾਏ। ਡਰੀਐ ਤਾਂ ਜੇ ਕਿਛ ਆਪ ਦੂਕੀ ਚੈ, ਸਭ ਕਰਤਾ ਆਪਣੀ ਕਲਾ ਵਧਾਏ। ਦੇਖੋ ਭਾਈ ਇਹੋ ਅਖਾੜਾ, ਹਰ ਪ੍ਰੀਤਮ ਸੱਚੇ ਕਾ, ਜਿਨ ਆਪਣੇ ਜੋਰ ਸਵਿਆਣ ਨਵਾਏ। ਆਪਣਿਆਂ ਭਗਤਾਂ ਕੀ ਰੱਖ ਕਰੇ ਹਰ ਸਵਾਮੀ, ਨਿੰਦਕਾਂ ਦੁਸ਼ਟਾਂ ਕੇ ਮੋਹ ਕਾਲੇ ਕਰਾਏ। ਸਤਿਗੁਰ ਕੀ ਵਡਿਆਈ, ਨਿਤ ਚੜ੍ਹੈ ਸਵਾਈ, ਹਰ ਕੀਰਤ ਭਗਤ ਨਿਤ ਆਪ ਕਰਾਏ। ਅਨ ਦਿਨ ਨਾਮ ਜਪੋ ਗੁਰ ਸਿੱਖੋ, ਹਰ ਕਰਤਾ ਸਤਿਗੁਰ ਘਰੀ ਵਸਾਏ। ਸਤਿ

ਪਿਆਰਾ ਗੁਰ ਕਾ ਜੈਕਾਰ ਸੰਸਾਰ ਸ਼ਬਦ ਕਰਾਏ ਜਨ ਨਾਨਕ ਹਰ ਕਾ ਦਾਸ ਹੈ ਹਰ ਦਾਸਨ ਕੀ ਹਰ ਪੈ ਜਰਖਾਏ ਪੌੜੀ

ਸੇਬ ਕਪਾਏ ਸੇ ਜਨ ਮਿਲੇ ਗੁਰ ਸ਼ਬਦ ਸਵਾਰੇ, ਤੂੰ ਸੱਚਾ ਸਾਹਿਬ ਅਲਖ ਹੈ ਗੁਰ ਸ਼ਬਦ ਲਖਾਰੇ। ਸਲੋਕ ਮਹੱਲਾ ਚੌਥਾ। ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੀ ਭਲਾ, ਉਸ ਦਾ ਆਖਿਆ ਕੋਈ ਨਾ ਲੱਗੇ, ਨਿਤ ਉਹ ਜਾੜੀ ਪੁਕਾਰੇ ਖਲਾਂ। ਜਿਸ ਅੰਦਰ ਚੁਗ

ਮੋਹ ਕੱਢ ਨਾ ਸਕੈ ਉਸ ਦਾ ਕਾਲਾ ਭਇਆ। ਕਰਮ ਧਰਤੀ ਸਰੀਰ ਕਲਯੁਗ ਵਿੱਚ ਜਿਹਾ ਕੋ ਬੀਜੇ ਤਿਹਾ ਕੋ ਖਾਏ, ਗੱਲਾਂ ਉਹ ਪਰਤ ਭਾਵ ਸੁਨਾ ਹੋਈ, ਬਿਸ ਖਾਧੀ ਤਤਕਾਲ ਮਰ ਜਾਏ। ਭਾਈ ਵੇਖੋ ਨਿਆਉ ਸੱਚ ਕਰਤੇ ਕਾ, ਜਿਹਾ ਕੋਈ ਕਰੇ ਤਿਹਾ ਕੋਈ ਪਾਏ। ਜਨ ਨਾਨਕ ਕਹੋ ਸਭ ਸੋਝੀ ਪਾਈ, ਹਰ ਦਰਕੀਆਂ ਬਾਤਾਂ ਆਖ ਸੁਨਾਏ। ਮਹੱਲਾ ਚੌਥਾ, ਹੁੰਦਾ ਪ੍ਰਤੱਖ ਗੁਰੂ ਜੋ ਵਿਛੜੇ, ਤਿਨ ਕੋ ਦਰ ਢੋਈ ਨਾਹੀਂ, ਕੋਈ ਜਾਏ ਮਿਲੈ ਤਿੰਨ ਨਿੰਦਕਾਂ, ਮੁੱਥ ਫਿੱਕੇ ਥੁੱਕ ਥੁੱਕ ਮੋਹ ਪਾਹੀ। ਜੋ ਸਤਿਗੁਰ ਫਿਟਕੇ ਸੇ ਸਭ ਜਗਤ ਫਿਟਕੇ, ਨਿਤ ਭੰਬਲ ਭੂਸੇ ਖਾਹੀ। ਜਿਨ ਗੁਰ ਗੋ ਪਿਆਇਆ ਪਣਾ, ਸੇ ਲੈਂਦੇ ਢਾਹ ਫਰਾਹੀ। ਤਿਨ ਕੀ ਭੁੱਖ ਕਦੇ ਨਾ ਉਤਰੈ, ਨਿਤ ਭੁੱਖਾ

ਉਹਨਾਂ ਅੱਗੇ ਪਿੱਛੇ ਥਾਉ ਨਾਹੀ। ਜੋ ਸਤਿਗੁਰ ਮਾਰੇ ਤਿੰਨ ਜਾਏ ਮਿਲੇ, ਰਹਿੰਦੇ ਖੁਹਦੇ ਸਭ ਪਤ ਗਵਾਹੀ। ਓਏ ਅੱਗਾ ਕੁਸ਼ਟ ਗੁਰ ਕੇ ਫਿਟਕੇ, ਜੇ ਓਸ ਮਿਲਾ ਤਿਸ ਕੁਸ਼ਟ ਉਠਾਹੀ। ਹਰ ਤਿਨਕਾ ਦਰਸ਼ਨ ਨਾ ਕਰੋ, ਜੋ ਦੂਜੇ ਭਾਏ ਚਿਤ ਲਾਹੀ। ਧੁਰ ਕਰ ਤੈ ਆਪ ਲਿਖ ਪਾਇਆ, ਤਿਸ ਨਾਲ ਕਿਹੋ ਚਾਰਾ ਨਾਹੀ। ਜਨ ਨਾਨਕ ਨਾਮ ਅਰਾਧ ਤੂ, ਤਿਸ ਅੱਪੜ ਕੋ ਨਾ ਸਕਾਹੀ। ਨਾਵੈ ਕੀ ਵਡਿਆਈ ਵੱਡੀ ਹੈ, ਨਿਤ ਸਵਾਈ ਚੜ੍ਹੈ ਚੜ੍ਹਾਹੀ। ਮਹੱਲਾ ਚੌਥਾ, ਜੇ ਹੁੰਦਾ ਗੁਰੂ ਬਹਿ ਟਿਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ। ਤਿਸ ਕੋ ਜਗਤ ਨਿਵਿਆਸਾ ਪੈਰੀ ਪਾਇਆ, ਜਸ ਵਰਤਿਆ ਲੋਈ। ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੈ, ਜਿਸ ਕੈ ਮਸਤਕ ਹੱਥ ਧਰਿਆ। ਗੁਰ ਪੂਰਾ ਸੋ ਪੂਰਾ ਹੋਈ, ਗੁਰ ਕੀ ਵਡਿਆਈ ਨਿਤ ਚੜ੍ਹੈ ਸਵਾਈ। ਅੱਪੜ ਕੋ ਨਾ ਸਕੋਈ, ਜਨ ਨਾਨਕ ਹਰ ਕਰਤਾ ਆਪ ਬਹਿ ਟਿਕਿਆ। ਆਪੇ ਪੈਜ ਰੱਖੈ ਪ੍ਰਭ ਸੋਈ ਪੌੜੀ। ਕਾਇਆ ਕੋਟ ਅਪਾਰ ਹੈ ਅੰਦਰ ਹਟ ਨਾਲੇ, ਗੁਰਮੁਖ ਸੌਦਾ ਜੋ ਕਰੇ ਹਰ ਭਗਤ ਸੰਭਾਲੇ। ਨਾਮ ਨਿਧਾਨ ਹਰ ਬਣ ਜੀਐ ਹੀਰੇ ਪਰਵਾਲੇ, ਬਿਨ ਕਾਇਆ ਜੇ ਹੋਰ ਥੈ ਧਨ ਖੋਜਦੇ। ਸੇ ਮੂੜ ਬਿਤਾਲੇ ਸੇ ਉੱਜੜ ਪਰਮ ਪਵਾਈਆ ਹੈ, ਜਿਉ ਝਾੜ ਮਿਰਗ ਭਾਲੇ। ਸਲੋਕ ਮਹੱਲਾ ਚੌਥਾ। ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ, ਸੋ ਔਖਾ ਜਗ ਮਹਿ ਹੋਇਆ। ਨਰਕ ਘੋਰ ਦੁੱਖ ਖੂਹ ਹੈ, ਉਥਾ ਪਕੜ ਉਹ ਢੋਇਆ। ਕੂਕ ਪੁਕਾਰ ਕੋ ਨਾ ਸੁਣੇ, ਉਹ ਔਖਾ ਹੋਏ ਹੋਏ ਰੋਇਆ। ਓਨ ਹਾਲਤ ਪਾਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ। ਉਹ ਤੇਲੀ ਸੰਦਾ ਬਲਦ ਕਰ, ਨਿਤ ਭਲਕੇ ਉੱਠ ਪ੍ਰਭ ਜੋਇਆ। ਹਰ ਵੇਖੈ ਸੁਣੈ ਨਿਤ ਸਭ ਕਿਛ, ਤਿੱਦੂ ਕਿਛ ਗੁੱਜਾ ਨਾ ਹੋਇਆ। ਜੈਸਾ ਬੀਜੇ ਸੋ ਲੁਣੈ, ਜਿਹਾ ਪੁਰਬ ਕਿਨੈ ਬੋਇਆ। ਜਿਸ ਕਿਰਪਾ ਕਰੇ ਪ੍ਰਭ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ। ਗੁਰ ਸਤਿਗੁਰ ਪਿੱਛੇ ਤਰ ਗਿਆ, ਜਾਂ ਲੋਹਾ ਕਾਠ ਸੰਗੋਇਆ। ਜਨ ਨਾਨਕ ਨਾਮ ਤੇ ਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ। ਮਹੱਲਾ ਚੌਥਾ। ਬੜ ਭਾਗੀਆ ਸੁਹਾਗਣੀ, ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ। ਅੰਤਰ ਜੋਤ ਪ੍ਰਗਾਸੀਆ, ਨਾਨਕ ਨਾਮ

ਆਖਣ ਜਾਹੇ। ਜਿਨਰ ਭਉ ਨਾਮ ਧਿਆਇਆ, ਤਿਨ ਕੋ ਭਉ ਕੋਈ ਨਾਹੀ। ਹਰ ਉੱਤਮ ਤਿਨ ਸਰੇਵਿਆ, ਜਿਨ ਕੋ ਧੁਰ ਲਿਖਿਆ ਆਹੇ। ਤੇ ਹਰ ਦਰਗਹਿ

ਸਭ ਜਗਤ ਛਡਾਹੇ ਜਨ ਨਾਨਕ ਕੋ ਹਰ ਮੇਲ ਜਨ ਤਿਨ ਬੇਖ ਬੇਖ ਹਮ ਜੀਵਾਹੇ ਮਹੱਲਾ ਚੌਥਾ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ ਜਿੰਨੀ ਮੇਰਾ ਸਤਿਗੁਰ ਦੇਖਿਆ ਜਾਏ ਧੰਨ।

ਨਾਮ ਆਰਾਧਿਆ ਆਪ ਤਰਿਆ ਜਿਨੇ ਡਿੱਠਾ ਤਿਨਾ ਲਏ ਛੁਡਾਏ ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ ਪੌੜੀ ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਔਰ ਧਾਰਿਆ ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ ਜਾਂ ਡਿੱਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ ਬਲਹਾਰੀ ਗੁਰੇ ਆਪਣੇ ਸਦਾ ਸਦਾ ਘੁੰਮ ਵਾਰਿਆ ਗੁਰਮੁਖ ਜਿੱਤਾ ਮਨਮੁਖ ਹਾਰਿਆ ਸਲੋਕ ਮਹੱਲਾ ਚੌਥਾ ਘਰ ਕਿਰਪਾ ਸਤਿਗੁਰ ਮੇਲਿਓਨ ਮੁਖ ਗੁਰਮੁਖ ਨਾਮ ਤੇ ਆਏ ਸੀ ਸੋ ਕਰੇ ਜੇ ਸਤਿਗੁਰ ਭਾਵ ਸੀ ਗੁਰਪੂਰਾ ਘਰੀ ਵਸਾਏ ਸੀ ਜਿਨ ਅੰਦਰ ਨਾਮ ਨਿਧਾਨ ਹੈ ਤਿਨਕਾ ਭਉ ਸਭ ਗਵਾਏ ਸੀ ਜਿਨ ਰੱਖਣ ਕੋ ਹਰ ਆਪ ਹੋਏ ਹੋਰ ਕੇਤੀ ਝਾਖ ਝਾਖ ਜਾਏ ਸੀ ਜਨ ਨਾਨਕ ਨਾਮ ਤੇ ਆਏ ਤੂੰ ਹਰ ਹਾਲਤ ਪਲਤ ਛੋੜ ਆਏ ਸੀ ਮਹੱਲਾ ਚੌਥਾ ਗੁਰਸਿੱਖਾ ਕਹਿ ਮਨ ਭਾਮ ਦੇ ਗੁਰ ਸਤਿਗੁਰ ਕੀ ਵਡਿਆਈ ਹਰ ਰਾਖੋ ਪੈਜ ਸਤਿਗੁਰੂ ਕੀ ਨਿਤ ਚੜ੍ਹੈ ਸਵਾਈ ਗੁਰ ਸਤਿਗੁਰ ਕਹਿ ਮਨ ਪਾਰ ਬ੍ਰਹਮ ਹੈ ਪਾਰ ਬ੍ਰਹਮ ਛੁਡਾਈ ਗੁਰ ਸਤਿਗੁਰ ਤਾਣ ਦੀਵਾਨ ਹਰ ਤਿੰਨ ਸਭ ਆਣ ਨਿਵਾਈ ਜਿੰਨੇ ਡਿੱਠਾ ਮੇਰਾ ਸਤਿਗੁਰ ਭਾਉ ਕਰ ਤਿੰਨ ਕੇ ਸਭ ਪਾਪ ਗਵਾਈ ਹਰ ਦਰਗਹਿ ਤੇ ਮੁਖ ਉਜਲੇ ਬਹੁ ਸੋਭਾ ਪਾਈ ਜਨ ਨਾਨਕ ਮੰਗੈ ਧੂੜ ਤਿੰਨ ਜੋ ਗੁਰ ਕੇ ਸਿੱਖ ਮੇਰੇ ਭਾਈ ਪੌੜੀ ਹਉ ਆਖ ਸਲਾਹੀ ਸਿਫਤ ਸੱਚ ਸੱਚ ਸੱਚੇ ਕੀ ਵਡਿਆਈ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨੈ ਨਾ ਪਾਈ ਸੱਚ ਸੱਚਾ ਰਸ ਜਿਨ ਚਖਿਆ ਸੇ ਤ੍ਰਿਪਤ ਰਹੇ ਆਗਾਈ ਇਹੋ ਹਰ ਰਸ ਸੇ ਜਾਣ ਦੇ ਜਿਉ ਗੂੰਗੈ ਮਠਿਆਈ ਖਾਈ ਗੁਰਪੂਰੈ ਹਰ ਪ੍ਰਭ ਸੇਵਿਆ ਮਨ ਬਜੀ ਵਧਾਈ ਸਲੋਕ ਮਹੱਲਾ ਚੌਥਾ ਜਿਨ੍ਹਾਂ ਅੰਦਰ ਉਮਰ ਥਲ ਸੇ ਜਾਣਨ ਸੂਲੀਆਂ ਹਰ ਜਾਣ ਸੇ ਬਿਰਹੋ ਹਾਂ ਤਿੰਨ ਬਿਟੋਂ ਸਾਧ ਘੁੰਮ ਘੋਲੀਆ ਹਰ ਮੇਲੋ ਸੱਜਣ ਪੁਰਖ ਮੇਰਾ ਸਿਰ ਤਿੰਨ ਬਿਟੋਂ ਤਲ ਰੋਲੀਆ ਜੋ ਸਿੱਖ ਗੁਰ ਘਰ ਕਮਾਵੈ ਹਾਂ ਗੁਲਮ ਤਿੰਨਾਂ ਕਾ ਗੋਲੀਆ ਹਰ ਰੰਗ ਚਲੂ ਲੈ ਜੋ ਰੱਤੇ ਤਿੰਨ ਭਿੰਨੀ ਹਰ ਰੰਗ ਚੋਲੀਆ ਕਰ ਕਿਰਪਾ ਨਾਨਕ ਮੇਲ ਗੁਰਪਹਿ ਸਿਰ ਵੇਚਿਆ ਮੋਲੀਆ ਮਹੱਲਾ ਚੌਥਾ ਔਗਣੀ ਭਰਿਆ ਸਰੀਰ ਹੈ ਕਿਉਂ ਸੰਤੋਹ ਨਿਰਮਲ ਹੋਏ ਗੁਰਮੁਖ ਗੁਣ ਬੇਹਾਜੀ ਹੈ ਮਲਹੋ ਮੈਂ ਕੱਢੈ ਧੋਏ ਸੱਚ ਬਣੰਜਾ ਰੰਗ ਸਿਉ ਸੱਚ ਸੌਦਾ ਹੋਏ ਤੋਟਾ ਮੂਲ ਨਾ ਆਵੇ ਲਾਹ ਹਰ ਭਾਵੈ ਸੋਏ ਨਾਨਕ ਤਿੰਨ ਸੱਚ ਬਣੰਜਿਆ ਜਿਨ੍ਹਾਂ ਤੁਰ ਲਿਖਿਆ ਪ੍ਰਾਪਤ ਹੋਏ ਪੌੜੀ ਸਾ ਲਾਹੀ ਸੱਚ ਸਲਾਹਣਾ ਸੱਚ ਸੱਚਾ ਪੁਰਖ ਨਿਰਾਲੇ ਸੱਚ ਸੇਵੀ ਸੱਚ ਮਨ ਬਸੈ ਸੱਚ ਸੱਚਾ ਹਰ ਰਖਵਾਲੇ ਸੱਚ ਸੱਚਾ ਜਿਨੇ ਆਰਾਧਿਆ ਸੇ ਜਾਏ ਰਲੇ ਸੱਚ ਨਾਲੇ ਸੱਚ ਸੱਚਾ ਜਿਨੇ ਨਾ ਸੇਵਿਆ ਸੇ ਮਨਮੁਖ ਮੂੜ ਬੇਤਾਲੇ ਉਹ ਆਲ ਪਤਾਲ ਮੋਹ ਬੋਲਦੇ ਜੋ ਪੀਤਾ ਮਦ ਮਤ ਵਾਲੇ ਸਲੋਕ ਮਹਲ

ਸਬਦ ਪਤਾਰ ਹੈ ਸਦਾ ਸਦਾ ਰਾਵੇ, ਜਿਉਂ ਉਬਲੀ ਮਜੀਠੇ ਰੰਗ ਗਹਿ ਗਾ, ਤਿਉਂ ਸੱਚੇ ਨੂੰ ਜੀਉ ਦੇ। ਰੰਗ ਚਰੂਲੇ ਅਤਰਤੀ, ਸੱਚੇ ਸਿਉਂ ਲੱਗਾ ਨੇਹੋ। ਕੂੜ ਠੱਗੇ ਗੁੱਜੇ ਨਾ ਰਹਿ, ਕੂੜ ਮਲੰਮਾ ਪਲੇਟ ਧਰੇ ਹੋ। ਕੂੜੇ ਕਰਨ ਬੜਾਈਆਂ, ਕੂੜੇ ਸਿਉਂ ਲੱਗਾ ਨੇਹੋ। ਨਾਨਕ ਸੱਚਾ ਆਪ ਹੈ, ਆਪੇ ਨਦਰ ਕਰੇ ਮਹੱਲਾ ਚੌਥਾ। ਸਤ ਸੰਗਤ ਮੈਂ ਹਰ ਉਸਤਤ ਹੈ, ਸੰਗ ਸਾਧੂ ਮਿਲੇ ਪਿਆਰਿਆ। ਓਏ ਪੁਰਖ ਪੁਰਾਣੀ ਧਨ ਜਨ ਹੈ, ਉਪਦੇਸ਼ ਕਰਹਿ ਪਰ ਉਪਕਾਰਿਆ। ਹਰ ਨਾਮ ਦੜਾਵ ਹੈ, ਹਰ ਨਾਮ ਸੁਣਾਵੈ, ਹਰ ਨਾਮੇ ਜਗ ਨਿਸਤਾਰਿਆ। ਗੁਰ ਵੇਖਣ ਕੋ ਸਭ ਕੋਈ ਲੋਚੈ, ਨਾਭ ਖੰਡ ਜਗਤ ਨਮਸਕਾਰਿਆ। ਤੁਰੇ ਆਪੇ ਆਪ ਰੱਖਿਆ ਸਤਿਗੁਰ ਵਿੱਚ, ਗੁਰ ਆਪੇ ਤੁਧ ਸਵਾਰਿਆ। ਤੂੰ ਆਪੇ ਪੂਜੈ ਪੂਜ ਕਰਾਵੈ, ਸਤਿਗੁਰ ਕੋ ਸਿਰਜਨ ਹਾਰਿਆ। ਕੋਈ ਵਿਛੜ ਜਾਏ ਸਤਿਗੁਰੂ ਪਾਸੋਂ, ਤਿਸ ਕਾਲਾ ਮੋਹ ਜਮ ਮਾਰਿਆ। ਤਿਸ ਅੱਗੇ ਪਿੱਛੇ ਢੋਈ ਨਾਹੀ, ਗੁਰਸਿੱਖੀ ਮਨ ਵਿਚਾਰਿਆ। ਸਤਿਗੁਰੂ ਨੋ ਮਿਲੇ ਸੇ ਜਨ ਉਭਰੇ, ਜਨ ਹਿਰਦੈ ਨਾਮ ਸਮਾਰਿਆ। ਜਨ ਨਾਨਕ ਕੇ ਗੁਰਸਿੱਖ ਪੁੱਤ ਹੋ, ਹਰ ਜਪਿਓ ਹਰ ਨਿਸਤਾਰਿਆ। ਮਹੱਲਾ ਤੀਜਾ, ਹੋ ਮੈਂ ਜਗਤ ਭੁਲਾਇਆ, ਦੁਰਮਤ ਵੇਖਿਆ ਬੇਕਾਰ। ਸਤਿਗੁਰ ਮਿਲੇ ਤਾਂ ਨਦਰ ਹੋਏ, ਮਨਮੁਖ ਅੰਧ ਅੰਧਿਹਾਰ। ਨਾਨਕ ਆਪੇ ਮੇਲ ਲਏ, ਜਿਸ ਨੂੰ ਸ਼ਬਦ ਲਾਏ ਪਿਆਰ ਪੌੜੀ। ਸੱਚ ਸੱਚੇ ਕੀ ਸਿਫਤ ਸਲਾਹ ਹੈ, ਸੋ ਕਰੇ ਜਿਸ ਅੰਦਰ ਭਿੱਜੈ। ਜਿੰਨੀ ਇੱਕ ਮਨ ਇੱਕ ਅਰਾਧਿਆ, ਤਿਨਕਾ ਕੰਧ ਨ ਕਬਹੂ ਛਿਜੈ। ਧਨ ਧਨ ਪੁਰਖ ਸਾਵਾਸ ਹੈ, ਜਿਨ ਸੱਚ ਰਸਨਾ ਅੰਮ੍ਰਿਤ ਪੀਜੈ। ਸੱਚ ਸੱਚਾ ਜਿਨ ਮਨ ਭਾਮਦਾ, ਸੇ ਮਨ ਸੱਚੀ ਦਰਗਹਿ ਲਿਜੈ। ਧਨ ਧਨ ਜਨਮ ਸਚਿਆਰੀਆ, ਮੁਖ ਉਜਲ ਸੱਚ ਕਰੀਜੈ। ਸਲੋਕ ਮਹੱਲਾ ਚੌਥਾ। ਸਾਕਤ ਜਾਇ ਨਿਵਹਿ ਗੁਰ ਆਗੈ, ਮਨ ਖੋਟੇ ਕੂੜ ਕੂੜਿਆਰੇ। ਜਾ ਗੁਰ ਕਹਿ ਉਠੋ ਮੇਰੇ ਭਾਈ, ਬਹਿ ਜਾਏ ਘੁਸਰ ਬਗਲਾਰੇ। ਗੁਰਸਿੱਖਾ ਅੰਦਰ ਸਤਿਗੁਰ ਵਰਤੈ, ਚੁਣ ਕੱਢੇ ਲੱਦੋ ਬਾਰੇ। ਓਏ ਅੱਗੇ ਪਿੱਛੇ ਬਹਿ ਮੋਹ ਛੁਪਾਇਨ, ਨਾਰਲਣੀ ਖੋਟੇ ਆਰੇ। ਉਹਨਾਂ ਦਾ ਭਖ ਸੋ ਉਥੈ ਨਾਹੀ, ਜਾਏ ਕੂੜ ਲਹਿਨ ਭੇੜਾਰੇ। ਜੇ ਸਾਗਤ ਨਰਖਾ ਵਾਈਐ ਲੋਚੀਐ, ਬੇ ਕੱਢੈ ਮੁਖ ਉਗਲਾਰੇ।

ਹਰੇ ਮਹੱਲਾ ਚੌਥਾ। ਸਤਿਗੁਰ ਪੁਰਖ ਅਗੰਮ ਹੈ ਜਿਸ ਅੰਦਰ ਹਰ ਔਰ ਧਾਰਿਆ, ਸਤਿਗੁਰੂ ਨੂੰ ਅੱਪੜ ਕੋਈ ਨ ਸਕੇ ਜਿਸ ਬਲ ਸਿਰਜਨ ਹਾਰਿਆ, ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਬਡਾਰਿਆ, ਸਤਿਗੁਰੂ ਕਾ ਰੱਖਣ ਹਾਰਾ ਹਰ ਆਪ ਹੈ, ਸਤਿਗੁਰੂ ਕਾ ਪਿੱਛੇ ਹਰ ਸਭ ਉਬਾਰਿਆ, ਜੋ ਮੰਦਾ ਚਿਤ ਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਣ ਹਾਰ ਮਾਰਿਆ, ਇਹ ਗੱਲ ਹੋਵੇ ਹਰ ਦਰਗਹਿ ਸੱਚੇ ਕੀ। ਜਨ ਨਾਨਕ ਅਗਮ ਵਿਚਾਰਿਆ ਪੌੜੀ, ਸੱਚ ਸੁਤਿਆਂ ਜਿਨੇ ਆਰਾਧਿਆ, ਜਾਂ ਉੱਠੇ ਤਾਂ ਸੱਚ ਚਵੇ, ਸੇ ਬਿਰਲੇ ਜੁਗ ਮਹਿ ਜਾਣੀਆਂ ਹੈ, ਜੋ ਗੁਰਮੁਖ ਸੱਚ ਰਵੇ, ਹਉ ਬਲਹਾਰੀ ਤਿੰਨ ਕਹੋ ਜੇ ਅਨਦਨ ਸੱਚ ਲਵੇ, ਜਿਨ ਮਨ ਤਨ ਸੱਚਾ ਭਾਮਦਾ, ਸੇ ਸੱਚੀ ਦਰਗਹਿ ਗਵੇ, ਜਨ ਨਾਨਕ ਬੋਲੇ ਸੱਚ ਨਾਮ, ਸੱਚ ਸੱਚਾ ਸਦਾ ਨਵੇ। ਸਲੋਕ ਮਹੱਲਾ ਚੌਥਾ। ਕਿਆ ਸਵਣਾ ਕਿਆ ਜਾਗਣਾ, ਗੁਰਮੁਖ ਤੇ ਪਰਵਾਨ, ਜਿਨ ਸਾਸ ਗਰਾਸ ਨ ਬਿਸਰੈ, ਸੇ ਪੂਰੇ ਪੁਰਖ ਪ੍ਰਧਾਨ, ਕਰਮੀ ਸਤਿਗੁਰ ਪਾਈਐ ਅਨੰਦਨ ਲੱਗੈ ਧਿਆਨ, ਤਿਨਕੀ ਸੰਗਤ ਮਿਲ ਰਹਾ

ਜੇ ਨਾਮ ਕਰੇ ਵਾਪਾਰ ਵਣਜਾਰੇ ਸਿੱਖ ਆਮਦੇ ਸ਼ਬਦ ਲਗਾਵਣਹਾਰ ਜਨ ਨਾਨਕ ਜਿਨ ਕੋ ਕਿਰਪਾ ਪਈ ਤਿਨ ਸੇਵਿਆ ਸਿਰਜਨਹਾਰ ਪੌੜੀ ਸੱਚ ਸੱਚੇ ਕੇ ਜਨ ਭਗਤ ਹੈ ਸੱਚ ਸੱਚਾ ਜਿਨੇ ਆਰਾਧਿਆ ਜਿਨ ਗੁਰਮੁਖ ਖੋਜ ਟੰਡੋਲਿਆ ਤਿਨ ਅੰਦਰੋਂ ਹੀ ਸੱਚ ਲਾਧਿਆ ਸੱਚ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾਧਿਆ ਸੱਚ ਸੱਚਾ ਸਭ ਤੋਂ ਵੱਡਾ ਹੈ ਸੱਚ ਸੇਵਨ ਸੇ ਸੱਚ ਰਲਾਧਿਆ ਸੱਚ ਸੱਚੇ ਨੂੰ ਸਾਵਾਸ ਹੈ ਸੱਚ ਸੱਚਾ ਸੇਵ ਫਲਾਧਿਆ ਸਲੋਕ ਮਹੱਲਾ ਚੌਥਾ ਮਨਮੁਖ ਪ੍ਰਾਣੀ ਮੁਗਧ ਹੈ ਨਾਮਹੀਣ ਭਰਮਾਏ ਬਿਨ ਗੁਰਮਨੁਆ ਨਾ ਟਿਕਾ ਹੈ ਫਿਰ ਫਿਰ ਜੂਨੀ ਪਾਏ ਹਰ ਪ੍ਰਭ ਆਪ ਦਇਆਲ ਹੋਏ ਤਾਂ ਸਤਿਗੁਰ ਮਿਲਿਆ ਆਏ ਜਨ ਨਾਨਕ ਨਾਮ ਸਾਲਾਹੇ ਤੂੰ ਜਨਮ ਮਰਨ ਦੁੱਖ ਜਾਏ ਮਹੱਲਾ ਚੌਥਾ ਗੁਰਸਾਲਾਹੀ ਆਪਣਾ ਬਹੁਵਿਧ ਰੰਗ ਸੁਭਾਏ ਸਤਿਗੁਰ ਸੇਤੀ ਮਨ

ਨਾਨਕ ਨਾਵੈ ਕੀ ਮਨ ਭੁੱਖ ਹੈ। ਮਨ ਤ੍ਰਿਪਤਾ ਹਰ ਰਸ ਖਾਏ ਪੌੜੀ। ਸੱਚ ਸੱਚਾ ਕੁਦਰਤ ਜਾਣੀਐ ਜਿਨ ਰਾਤੀ ਜਿਨ ਬਣਾਈਆਂ। ਸੋ ਸੱਚ ਸਾਲਾ ਹੀ ਸਦਾ ਸਦਾ ਸੱਚ ਸੱਚੇ ਕੀਆਂ ਬਣਿਆਈਆਂ। ਸਾਲਾ ਹੀ ਸੱਚ ਸਾਲਾਹ ਸੱਚ ਸੱਚ ਕੀਮਤ ਕਿਨੇ ਨਾ ਪਾਈਆ। ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆਂ। ਸੱਚ ਗੁਰਮੁਖ ਜਿਨੀ ਸਲਾਹਿਆ ਤਿੰਨਾਂ ਭੁੱਖਾਂ ਸਭ ਗਵਾਈਆਂ। ਸਲੋਕ ਮਹੱਲਾ ਚੌਥਾ। ਮੈਂ ਮਨ ਤਨ ਖੋਜ ਖੋਜੇਂਦਿਆਂ ਸੋ ਪ੍ਰਭ ਲੱਦਾ ਲੋੜ। ਬਿਸ਼ਟ ਗੁਰੂ ਮੈਂ ਪਾਇਆ ਜਨ ਹਰ ਪ੍ਰਭ ਦਿੱਤਾ ਜੋੜ। ਮਹੱਲਾ ਤੀਜਾ

ਆਏ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੈ ਸੋ ਕਰੇ ਕਰਾਇਆ ਨਾਨਕ ਬਜਦਾ ਜੰਤ ਬਜਾਇਆ ਪੌੜੀ ਤੂੰ ਕਰਤਾ ਸਭ ਕਿਛ ਜਾਣਦਾ ਜੋ ਜੀਆਂ ਅੰਦਰ ਵਰਤਾ ਤੂੰ ਕਰਤਾ ਆਪ ਅਗਣਤ ਹੈ ਸਭ ਜਗ ਵਿੱਚ ਗਣਤ ਹੈ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤਾ ਹੈ ਤੂੰ ਘੱਟ ਘੱਟ ਇੱਕ ਵਰਤਦਾ ਸੱਚ ਸਾਹਿਬ ਚਲਤ ਹੈ ਸਤਿਗੁਰ ਨੂੰ ਮਿਲੇ ਸੋ ਹਰ ਮਿਲੇ ਨਾ ਹੀ ਕਿਸੇ ਪਰਤ ਹੈ ਸਲੋਕ ਮਹੱਲਾ ਚੌਥਾ ਇਹ ਮਨੁਆ ਦ੍ਰਿੜ ਕਰ ਰੱਖੀਐ ਗੁਰਮੁਖ ਲਾਈਐ ਚਿੱਤ ਕਿਉਂ ਸਾਸ ਗਰਾਸ ਬਿਸਾਰੀਐ ਬਹਿੰਦਿਆਂ ਉੱਠਦਿਆਂ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹੋ ਜੀਅੜਾ ਹਰ ਪ੍ਰਭ ਵਸ ਜਿਉਂ ਭਾਵ ਹੈ ਤਿਉਂ ਰੱਖ ਤੂੰ ਜਨ ਨਾਨਕ ਨਾਮ ਬਖਸ਼ ਮਹੱਲਾ ਤੀਜਾ ਮਨਮੁਖ ਅਹੰਕਾਰੀ ਮਹਿਲ ਨਾ ਜਾਣੈ ਖਿਨ ਆਗੈ ਖਿਨ ਪੀਛੈ ਸਦਾ ਬੁਲਾਈਐ ਮਹਿਲ ਨਾ ਆਵੈ ਕਿਉਂ ਘਰ ਦਰਗੈ ਸੀਜੈ ਸਤਿਗੁਰ ਕਾ ਮਹਿਲ ਬਿਰਲਾ ਜਾਣੈ ਸਦਾ ਰਹਿ ਕਰ ਜੋੜ ਆਪਣੀ ਕਿਰਪਾ ਕਰੇ ਹਰ ਮੇਰਾ ਨਾਨਕ ਲਏ ਬਹੋੜ ਪੌੜੀ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਿਸਮਲ ਭੰਨੇ ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜ੍ਹੀ ਚਵਗਣ ਬੰਨੇ ਇਹ ਚਾਲ ਨਿਰਾਲੀ ਗੁਰਮੁਖੀ ਗੁਰਦੀਖਿਆ ਸੁਣ ਮਨ ਭਿੰਨੇ ਸਲੋਕ ਮਹੱਲਾ ਤੀਜਾ ਜਿਨ ਗੁਰ ਗੋਪਿਆ ਆਪਣਾ ਤਿਸ ਠੌਰ ਨਾ ਠਾਉ ਹਲਤ ਪਲਤ ਦੋ ਵਹਿ ਗਏ ਦਰਗਹਿ ਨਾਹੀ ਠਾਉ ਉਹ ਬੇਲਾ ਹੱਥ ਨਾ ਆਵੇ ਫਿਰ ਸਤਿਗੁਰ ਲੱਗਹਿ ਪਾਏ ਸਤਿਗੁਰ ਕੀ ਗਣਤੈ ਘੁਸੀ ਹੈ ਦੁੱਖੇ ਦੁੱਖ ਬਿਹਾਏ ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲਏ ਮਜਿਸ ਲਾਏ ਨਾਨਕ ਦਰਸਨ ਜਿਨ੍ਹਾਂ ਬੇਖਾ ਲਿਓਨ ਤਿਨਾਂ ਦਰਗਹਿ ਲਏ ਛੁਡਾਏ ਮਹੱਲਾ ਤੀਜਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ੍ਰੋਧ ਜੂਐ ਮਤ ਹਾਰੀ ਕੂੜਕ ਸਤ ਉਹ ਪਾਪ ਕਮਾਵੈ ਕਿਆ ਉਹ ਸੁਣੈ ਕਿਆ ਆਖ ਸੁਣਾਵੈ ਅੰਨਾ ਬੋਲਾ ਕੋਈ ਉੱਜੜ ਪਾਏ ਮਨਮੁਖ ਅੰਧਾ ਆਵੈ ਜਾਏ ਬਿਨ ਸਰਗੁਰ ਭੇਟੇ ਥਾਏ ਨਾ ਪਾਏ ਨਾਨਕ ਪੂਰਬ ਲਿਖਿਆ ਕਮਾਏ ਪੌੜੀ ਜਿਨ ਕੇ ਚਿਤ ਕਠੋਰ ਹੈ ਸੇ ਬਹ ਨ ਸਤਿਗੁਰ ਪਾਸ ਉਥੈ ਸੱਚ ਵਰਤਦਾ ਕੂੜਿਆਰਾਂ ਚਿਤ ਉਦਾਸ ਓਏ ਬਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹ ਹੈ ਕੂੜਿਆਰਾਂ ਪਾਸ ਜਿਸ ਵਿੱਚ ਸੱਚੇ ਕੂੜ ਨਾ ਗੱਡਈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੇ ਜਾਏ ਰਲੇ ਸਚਿਆਰ ਸਿੱਖ ਬੈਠੇ ਸਤਿਗੁਰ ਪਾਸ ਸਲੋਕ ਮਹੱਲਾ ਪੰਜਵਾਂ

ਵਰਤ ਸਭ ਜਾਹਰ ਮਹੱਲਾ ਪੰਜਵਾਂ ਮੁੱਢੋਂ ਭੁੱਲੇ ਮੁੱਢ ਤੇ ਕਿੱਥੇ ਪਾਏ ਨ ਹੱਥ ਤਿੰਨੇ ਮਾਰੇ ਨਾਨਕਾ ਜੇ ਕਰਨ ਕਾਰਨ ਸਮਰੱਥ ਪੌੜੀ ਪੰਜਵੀਂ ਲੈ ਫਾਹੇ ਰਾਤੀ ਤੁਰਹਿ ਪ੍ਰਭ ਜਾਣੈ ਪ੍ਰਾਣੀ ਤੱਕੈ ਨਾਰ ਪਰਾਈਆਂ ਲੁਕ ਅੰਦਰ ਠਾਣੀ ਸੰਨੀ ਦੇਨ ਬਖੰਮ ਥਾਏ ਮਿੱਠਾ ਮਦਮਾਣੀ ਕਰਮੀ ਆਪੋ ਆਪਣੀ ਆਪੇ ਪਛਤਾਣੀ ਅਜਰਾਇਲ ਫਰੇ ਸਤਾ ਤਿਲ ਪੀੜੇ ਕਹਾਣੀ ਸਲੋਕ ਮਹੱਲਾ ਪੰਜਵਾਂ ਸੇਵਕ ਸੱਚੇ ਸਾਹ ਕੇ ਸਹੀ ਪ੍ਰਵਾਨ ਦੂਜਾ ਸੇਵਨ ਨਾਨਕਾ ਸੇ ਪਚ ਪਚ ਮੂਹੇ ਅਜਾਣ ਮਹੱਲਾ ਪੰਜਵਾਂ ਜੋ ਧੁਰ ਲਿਖਿਆ ਲੇਖ ਪ੍ਰਭ ਮੇਟਣਾ ਨਾ ਜਾਏ ਰਾਮ ਨਾਮ ਧਨ ਬਖਰੋ ਨਾਨਕ ਸਦਾ ਧਿਆਏ ਪੌੜੀ ਪੰਜਵਾਂ

ਵਿੱਚ ਦੇਹੀ ਭਖੈ ਸੱਚਾ ਸਾਹਿਬ ਮਾਰਿਆ ਸੱਚਾ ਸਾਹਿਬ ਮਾਰਿਆ ਕੌਣ ਤਿਸ ਨੂੰ ਰੱਖੈ ਨਾਨਕ ਤੇ ਸਰਨਾਗਤੀ ਜੋ ਪੁਰਖ ਅਲਖੈ ਸਲੋਕ ਮਹੱਲਾ ਪੰਜਵਾਂ ਨਰਕ ਘੋਰ ਬਹੁ ਦੁੱਖ ਕਣੇ ਅਕਿਰਤ ਘਣਾ ਕਾ ਥਾਨ ਤਿੰਨ ਪ੍ਰਭ ਮਾਰੇ ਨਾਨਕਾ ਹੋਏ ਹੋਏ ਮੋਏ ਹਰਾਮ ਮਹੱਲਾ ਪੰਜਵਾਂ ਅਭਕਦ ਸਭੇ ਕੀਤਿਆਂ ਨਿੰਦਕ ਕਾ ਦਾਰੂ ਨਾਹੀਂ ਆਪ ਭੁਲਾਏ ਨਾਨਕਾ ਪਚ ਭਜੋ ਨੀ ਪਾਹੇ ਪੌੜੀ ਪੰਜਵਾਂ ਤੁਸ ਦਿੱਤਾ ਪੂਰਾ ਸਤਿਗੁਰੂ ਹਰ ਤਨ ਸੱਚ ਅਖੁੱਟ ਸਭ ਅੰਦੇਸੇ ਮਿਟ ਗਏ ਜਮਕਾ ਭਉ ਛੁੱਟ ਕਾਮ ਕ੍ਰੋਧ ਬੁਰਿਆਈਆਂ ਸੰਗ ਸਾਧੂ ਤੁੱਟ ਬਿਣ ਸੱਚੇ ਦੂਜਾ ਸੇਵਦੇ ਹੋਏ ਮਰਸਨ ਬੁੱਟ ਨਾਨਕ ਕਉ ਗੁਰ ਬਖਸ਼ਿਆ ਨਾਮੇ ਸੰਗ ਜੁੱਟ ਸਲੋਕ ਮਹੱਲਾ ਚੌਥਾ ਤਪਨ ਹੋਵੇ ਅੰਦਰੋਂ ਲੋਭੀ ਨਿਤ ਮਾਇਆ ਨੂੰ ਫਿਰੈ ਜਜਮਾਲਿਆ ਅੱਗੋਂ ਦੇ ਸਦਿਆ ਸਤੈ ਦੀ ਭਿਖਿਆ ਲਏ ਨਾਹੀਂ ਪਿੱਛੋਂ ਦੇ ਪਛਤਾਏ ਕੈ ਆਣ ਤਪੈ ਪੁੱਤ ਵਿੱਚ ਬਹਾਲਿਆ ਪੰਜ ਲੋਕ ਸਭ ਹੱਸਣ ਲੱਗੇ ਤਪਾ ਲੋਭ ਲਹਿਰ ਹੈ ਗਾਲਿਆ ਜਿੱਥੈ ਥੋੜਾ ਧਨ ਵੇਖੈ ਤਿੱਥੈ ਤਪਾ ਪਿੱਟੈ ਨਾਹੀਂ ਧਨ ਬਹੁਤੈ ਡਿੱਠੈ ਤਪੈ ਧਰਮ ਹਾਰਿਆ ਭਾਈ ਇਹ ਤਪਾ ਨਾ ਹੋ ਵੀ ਬਗਲਾ ਹੈ ਬਹਿ ਸਾਰ ਜਨਾ ਵਿਚਾਰਿਆ ਸਾਧ

ਭਣੀਆ ਹੈ ਜਾਂ ਨਾਨਕ ਖਸਮ ਵੱਡਾ ਹੈ ਸਭਨਾ ਦਾ ਧਣੀਆ। ਸਲੋਕ ਮਹੱਲਾ ਚੌਥਾ। ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅਨਦਨ ਗੁਦਰ ਸ਼ਬਦ ਨਾ ਕਰਾ ਵਿਚਾਰ ਸੁਧ ਮਤ ਕਰਤੇ ਸਭ ਹਿਰ ਲਈ ਬੋਲਣ ਸਭ ਵਿਕਾਰ ਜਿਤੈ ਕਿਤੈ ਨਾ ਸੰਤੋਖੀ ਹੈ ਅੰਤਰ ਤਿਸਨਾ ਬਹੁ ਅਗਿਆਨ ਅੰਧਿਹਾਰ ਨਾਨਕ ਮਨਮੁਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਮਹੱਲਾ ਚੌਥਾ। ਜਿਨ੍ਹਾਂ ਅੰਦਰ ਦੂਜਾ ਭਾਉ ਹੈ ਤਿੰਨਾਂ ਗੁਰਮੁਖ ਪ੍ਰੀਤ ਨਾ ਹੋਏ ਉਹ ਆਵੈ ਜਾਏ ਭਵਾਈ ਹੈ ਸੁਪਨਾ ਸੁੱਖ ਨਾ ਕੋਈ ਕੂੜ ਕਮਾਵੈ ਕੂੜ ਉੱਚਰੈ ਕੂੜ ਲੱਗਿਆ ਕੂੜ ਹੋਈ ਮਾਇਆ ਮੋਹ ਸਭ ਦੁੱਖ ਹੈ ਦੁੱਖ ਬਿਨਸੈ ਦੁੱਖ ਰੋਈ ਨਾਨਕ ਧਾਤ ਲਿਵੈ ਜੋੜ ਨਾ ਆਵੇ ਜੇ ਲੋਚੈ ਸਭ ਕੋਈ ਜਿਨ ਕਹੁ ਪੋਤੈ ਪੁੰਨ ਪਿਆ ਤਿੰਨਾਂ ਗੁਰਸਬ ਦੀ ਸੁਖ ਹੋਏ। ਪੌੜੀ ਮਹੱਲਾ ਪੰਜਵਾਂ। ਨਾਨਕ ਵਿਚਾਰੈ ਸੰਤ ਮੁਨ ਜਨਾ ਚਾਰ ਵੇਦ ਕਹੰਦੇ ਭਗਤ ਮੁਖੈ ਤੇ ਬੋਲਦੇ ਸੇ ਬਚਨ ਹੋ ਬੰਦੇ ਪ੍ਰਗਟ ਪਹਾਰੈ ਜਾਪਦੇ ਸਭ ਲੋਕ ਸੁਣਦੇ ਸੁਖ ਨ ਪਾਇਨ ਮੁਗਦ ਨਾਰ ਸੰਤ ਨਾਲ ਕਹੰਦੇ। ਓਏ ਲੋਚਨ ਉਹਨਾਂ ਗੁਣਾਂ ਨੂੰ ਓਏ ਅਹੰਕਾਰ ਸੜਨਦੇ ਓਏ ਵਿਚਾਰੇ ਕਿਆ ਕਰੇ ਜਾਂ ਭਾਗ ਧੁਰ ਮੰਦੇ ਜੋ ਮਾਰੇ ਤਿਨ ਪਾਰ ਬ੍ਰਹਮ ਸੇ ਕਿਸੇ ਨਾ ਸੰਦੇ ਬੈਰ ਕਰਨ ਰਵੈਰ ਨਾਲ ਧਰਮ ਨਿਆਇ ਪਚੰਦੇ ਜੋ ਜੋ ਸੰਤ ਸਰਾਪਿਆ ਸੇ ਫਿਰੈ ਭਵੰਦੇ। ਪੇੜ ਮੁਢਾਹੂ ਕੱਟਿਆ ਤਿਸ ਡਾਲ ਸੁਕੰਦੇ। ਸਲੋਕ ਮਹੱਲਾ ਪੰਜਵਾਂ। ਗੁਰ ਨਾਨਕ ਹਰਨਾਮ ਦ੍ਰਿੜਾਇਆ ਭੰਜਣ ਘੜਨ ਸਮਰੱਥ ਪ੍ਰਭ ਸਦਾ ਸੰਭਾਲ ਹੈ ਮਿੱਤਰ ਤੂੰ ਦੁੱਖ ਸਵਾਇਆ ਲੱਥ। ਮਹੱਲਾ ਪੰਜਵਾਂ। ਖੁਦਿਆ ਬੰਦ ਨ ਜਾਣੇ ਲਾਜ ਕੋ ਬੋਲ ਨਾਨਕ ਮੰਗੈ ਨਾਮ ਹਰ ਕਰ ਕਿਰਪਾ ਸੰਜੋਗ ਪੌੜੀ ਜੇ ਵੇਹੇ ਕਰਮ ਕਮਾਮ ਦਾ ਤੇ ਵੇਹੇ ਫਲ ਤੇ ਚੱਬੇ ਤੱਤਾ ਲੋਹ ਸਾਰ ਵਿੱਚ ਸੰਗਾ ਪਲ ਤੇ ਘੱਤ ਗਲਾਵਾਂ ਚਾਲਿਆ ਤਿੰਨ ਦੂਤ ਅਮਲ ਤੇ ਕਾਈ ਅਸ ਨ ਪੁੰਨੀਆਂ ਨਿਤ ਪਰਮਲ ਹਿਰ ਤੇ ਕੀ ਆ ਨਾ ਜਾਣਿਆ ਕਿਰਤ ਘਣ ਵਿੱਚ ਜੋਨੀ ਫਿਰਤੇ ਸਭੇ ਤੇਰਾ ਨ ਖੁੱਟੀ ਅਸ ਹਿਰ ਲਈ ਅਸ ਧਰਤੇ ਬੀਜਨ ਕਲੈ ਨਾ ਦੇਵ ਦਾ ਤਾਂ ਲਿਆ ਕਰਤੇ ਜੋ ਜੋ ਕਰਤੇ ਅਹਮੇ ਉਹ ਝੜ ਧਰਤੀ ਪੜਤੇ। ਸਲੋਕ ਮਹੱਲਾ ਤੀਜਾ। ਗੁਰਮੁਖ ਗਿਆਨ ਵਿਵੇਕ ਬੁੱਧ ਹੋਏ ਹਰ ਗੁਣ ਗਾਵੈ ਹਿਰਦੈ ਹਰ ਪਰੋਏ ਪਵਿੱਤ ਪਾਵਨ ਪਰਮ ਵਿਚਾਰੀ ਜੇ ਉਸ ਮਿਲੈ ਤਿਸ ਪਾਰ ਉਤਾਰੀ ਅੰਤਰ ਹਰ ਨਾਮ ਵਾਸਨਾ ਸਮਾਣੀ ਹਰ ਦਰ ਸੋਭਾ ਮਹਾ ਉੱਤਮ ਬਾਣੀ ਜੇ ਪੁਰਖ ਸੁਣੈ ਸੋ ਹੋਏ ਨਿਹਾਲ ਨਾਨਕ ਸਤਿਗੁਰ ਮਿਲਿਆ ਪਾਇਆ ਨਾਮ ਧਨ ਮਾਲ। ਮਹੱਲਾ ਚੌਥਾ। ਸਤਿਗੁਰ ਕੇ ਜੀ ਕੀ ਸਾਰ ਨਾ ਜਾਪੈ ਕੇ ਪੂਰੈ ਸਤਿਗੁਰ ਭਾਵੈ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਜੋ ਸਿੱਖਾਂ ਨੂੰ ਲੋਚੈ ਸੋ ਗੁਰ ਖੁਸ਼ੀ ਆਵੈ ਸਤਿਗੁਰੂ ਆਖੈ ਸੋ ਕਾਰ ਕਮਾਵਨ ਸੋ ਜਪ ਕਮਾਵੈ ਗੁਰਸਿੱਖਾਂ ਕੀ ਘਾਲ ਸੱਚਾ ਥਾਏ ਪਾਵੈ।

ਗੁਰ ਸਤਿਗੁਰ ਅੱਗੇ ਕੋ ਜੀਉ ਲਾਏ ਘਾ ਲੈ ਤਿਸ ਅੱਗੇ ਗੁਰਸਿੱਖ ਕਰ ਕਮਾਵੈ ਜੇ ਠੱਗੀ ਆਵੈ ਠੱਗੀ ਉੱਠ ਜਾਏ ਤਿਸ ਨੇੜੈ ਗੁਰਸਿੱਖ ਮੂਲ ਨ ਆਵੈ ਬ੍ਰਹਮ ਵਿਚਾਰ ਨਾਨਕ ਅਕਸ ਨਾਏ ਜੇ ਬਿਨ ਸਤਿਗੁਰ ਕੇ ਮਨ ਮੰਨੇ ਕੰਮ ਕਰਾਏ ਸੋ ਜੰਤ ਮਹਾਂ ਦੁੱਖ ਪਾਵੈ ਪੌੜੀ ਤੂੰ ਸੱਚਾ ਸਾਹਿਬ ਅਤ ਵਡਾ ਤੁਹੇ ਜੇ ਵਡ ਤੂੰ ਵਡ ਵੱਡੇ ਜਿਸ ਤੂੰ ਮਿਲੈ ਸੋ ਤੁਦ ਮਿਲੈ ਤੂੰ ਆਪੇ ਬਖਸ਼ ਲੈ ਲੇਖਾ ਛੱਡੇ ਜਿਸ ਨੂੰ ਤੂੰ ਆਪ ਮਿਲਾਏਂਦਾ ਸੋ ਸਤਿਗੁਰ ਸੇਵੇ ਮਨ ਗੜ ਗੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਓ ਪਿੰਡ ਚੰਮ ਤੇਰਾ ਹੱਡੇ ਜਿਉਂ ਪਾਵੈ ਤਿਉਂ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਤੂੰ ਸੱਚਾ ਸਾਹਿਬ ਸੱਚ ਤੂੰ ਸਭ ਜੀਓ ਪਿੰਡ ਚੰਮ ਤੇਰਾ ਹੱਡੇ ਜਿਉਂ ਪਾਵੈ ਤਿਉਂ ਰੱਖ ਤੂੰ ਸੱਚਿਆ ਨਾਨਕ ਮਨ ਆਸ ਤੇਰੀ ਵੱਡ ਵੱਡੇ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਵਾਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬਾਂ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਵੀ ਸੱਚ। ਇੱਕ ਓਅੰਕਾਰ ਸਤਨਾਮ

ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਊਚ ਭਗਵਾਨ। ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾ। ਧੰਨ ਧੰਨ ਮੇਰੇ ਪਿਆਰੇ ਗੁਰੂ ਨਾਨਕ ਦੇਵ ਸਾਹਿਬ, ਤੂੰ ਹੀ ਨਿਰੰਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਤੂੰ ਠਾਕੁਰ ਊਚ ਭਗਵਾਨ। ਨਾਨਕ ਕੀ ਭਰਾ ਬੇਨਤੀ ਆਪਣੀ ਭਗਤੀ ਲਾਏ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਧੰਨ ਬਾਬਾ ਨਾਨਕ ਸਿੰਘ ਜੀ ਮਹਾਰਾਜ, ਧੰਨ ਧੰਨ ਬਾਬਾ ਨਾਨਕ ਸਿੰਘ, ਕੋਟ ਕੋਟ ਪ੍ਰਣਾਮ, ਭੁੱਲ ਚੁੱਕ ਮਾਫ, ਤੇਰੇ ਚਰਨ ਕਮਲਾ ਪਾਸ, ਬਹੁਤ ਬਹੁਤ ਧੰਨਵਾਦ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਵਾਦਾ ਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ।

ਸਤਿਗੁਰੂ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਬ ਪਵਿੱਤਰ ਰਸਨਾ ਤੋਂ ਉਚਾਰਨ ਕੀਤਾ ਇਹ ਸ਼ਬਦ ਅੱਜ ਆਪਾਂ ਸ਼ਾਮ ਵੇਲੇ ਹੁਕਮਨਾਮੇ ਦੇ ਰੂਪ ਦੇ ਵਿੱਚ ਸਰਵਣ ਕੀਤਾ ਹੈ। ਸੂਰਮਾ ਉਹ ਹੈ ਜਿਹੜਾ ਖਾਲਸਾ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਹੈ, ਖਾਲਸਾ ਸੋ ਜੋ ਚੜ੍ਹੈ ਤੁਰੰਗ, ਖਾਲਸਾ ਸੋ ਕਰੈ ਨਿਤ ਜੰਗ। ਖਾਲਸੇ ਨੇ ਰੋਜ਼ਾਨਾ ਜੰਗ ਕਰਨੀ, ਰੋਜ਼ਾਨਾ ਲੜਾਈ ਕਰਨੀ ਹੈ, ਰੋਜ਼ਾਨਾ ਯੁੱਧ ਕਰਨਾ ਹੈ। ਉਹ ਯੁੱਧ, ਉਹ ਲੜਾਈ ਕੋਈ ਬਾਹਰੀ ਲੜਾਈ ਨਹੀਂ, ਉਹ ਲੜਾਈ ਅੰਦਰਲੀ ਲੜਾਈ ਹੈ। ਮਨੁੱਖ ਨੂੰ ਚਾਰ ਸਫੇਰਿਓ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਪੰਜ ਮਹਾਬਲੀ ਘੇਰੀ ਖੜੇ ਹਨ। ਇਹਨਾਂ ਨੂੰ ਜਿੱਤਣ ਵਾਸਤੇ ਗੁਰੂ ਕੇ ਖਾਲਸੇ ਨੇ ਰੋਜ਼ਾਨਾ ਜੰਗ ਕਰਨੀ, ਰੋਜ਼ਾਨਾ ਯੁੱਧ ਕਰਨਾ ਹੈ। ਸਾਹਿਬ ਗੁਰੂ ਪੰਚਮ ਪਾਤਸ਼ਾਹ ਜੀ ਇਸ ਪਾਵਨ ਪਵਿੱਤਰ ਸ਼ਬਦ ਵਿੱਚ ਕਹਿ ਰਹੇ ਹਨ ਕਿ ਜਿਸ ਕਿਸੇ ਪ੍ਰਾਣੀ ਨੂੰ ਉਸ ਮਾਲਕ ਦੇ ਚਰਨਾਂ ਦਾ ਪਿਆਰ ਲੱਗ ਗਿਆ, ਅਸਲੀਅਤ ਦੇ ਵਿੱਚ ਉਹ ਸੂਰਮਾ ਹੈ ਜਿਹੜਾ ਆਪਣੇ ਪੂਰਨ ਗੁਰੂ ਦੀ ਕਿਰਪਾ ਸਦਕਾ ਪੂਰਨ ਗੁਰੂ ਦੀ ਓਟ ਲੈ ਕੇ ਆਪਣੀ ਆਤਮਾ ਤੇ ਜਿੱਤ ਪ੍ਰਾਪਤ ਕਰਦਾ ਹੈ। ਆਤਮ ਜਿਣੈ

ਸਗਲ ਵਸ ਤਾਂ ਕਹਿ ਜਾਂ ਕਾ ਸਤਿਗੁਰ ਪੂਰਾ। ਰਹਾਉ ਦੀ ਤੁਕ ਵਿੱਚ ਸਤਿਗੁਰੂ ਜੀ ਫਰਮਾਨ ਕਰਦੇ ਹਨ, ਠਾਕੁਰ ਗਾਈਐ ਆਤਮ ਰੰਗ, ਸਰਣੀ ਪਾਵਣ ਨਾਮ ਧਿਆਵਣ, ਸਹਿਜ ਸਮਾਵਣ ਸੰਗ। ਆਪਣੇ ਮਨ ਕਰਕੇ ਜਿਹੜਾ ਉਸ ਪ੍ਰਭੂ ਦੇ ਗੁਣਾਂ ਦਾ ਗਾਇਣ ਕਰਦਾ ਹੈ, ਉਹ ਅਵਸ਼ ਹੀ ਇਸ ਸੰਸਾਰ ਵਿੱਚ ਰਹਿੰਦਿਆਂ ਆਤਮਾ ਨੂੰ ਜਿੱਤ ਕੇ ਬਲਵਾਨ ਯੋਧਾ ਬਣ ਜਾਂਦਾ ਹੈ। ਸਾਹਿਬ ਸਤਿਗੁਰੂ ਜੀ ਕਹਿੰਦੇ, ਪਾਵਨ ਪਵਿੱਤਰ ਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਸਤਿਗੁਰੂ ਜੀ ਦਾ, ਜਿਨ ਮਿਲ ਮਾਰੇ ਪੰਚ ਸੂਰ ਬੀਰ, ਐਸੋ ਕੌਣ ਬਲੀਰੇ। ਐਸਾ ਕੋਈ ਯੋਧਾ ਹੈ ਜਿਹਨੇ ਇਹਨਾਂ ਪੰਜਾਂ ਨੂੰ ਮਾਰ ਦਿੱਤਾ ਹੋਵੇ, ਪੰਜਾਂ ਤੇ ਜਿੱਤ ਪ੍ਰਾਪਤ ਕਰ ਲਈ ਹੋਵੇ? ਸੋ ਉਹ ਯੋਧਾ ਕੇਵਲ ਉਹੀ ਹੈ ਜਿਸ ਦਾ ਜ਼ਿਕਰ ਸਤਿਗੁਰੂ ਜੀ ਕਰ ਰਹੇ ਹਨ, ਜਾਂ ਕੋ ਹਰ ਰੰਗ ਲਾਗੋ ਇਸ ਯੁੱਗ ਮੈਂ, ਸੋ ਕਹੀਤ ਹੈ ਸੂਰਾ। ਆਓ ਗੁਰੂ ਕੋਲੋਂ ਉਸ ਮਾਲਕ ਦੇ ਨਾਮ ਦਾ ਰੰਗ, ਉਸ ਮਾਲਕ ਦੇ ਨਾਮ ਦਾ ਪਿਆਰ ਮੰਗਣ ਵਾਸਤੇ ਅਰਦਾਸ ਕਰੀਏ। ਇਹ ਕੋਸ਼ਿਸ਼ ਕਰੀਏ, ਇਹ ਯਤਨ ਕਰੀਏ ਕਿ ਅਸੀਂ ਵੀ ਇਹਨਾਂ ਪੰਜਾਂ ਤੇ ਜਿੱਤ ਪ੍ਰਾਪਤ ਕਰਕੇ ਗੁਰੂ ਦੇ ਚਰਨਾਂ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕੀਏ। ਸਾਹਿਬ ਸਤਿਗੁਰ ਗੁਰਪੰਚਮ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਦਾ ਇਹ ਸ਼ਬਦ ਇਕਾਗਰਤਾ ਸਹਿਤ ਸਰਵਣ ਕਰੀਏ।